Sankhya, Sankhbao, Sankhya, Sankhbao, Sankhram, Sankhdo,

स्वस्थ आस्ताई ब्रह्मा तत्स्वान्त

ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾ ਅੰਤ।

ਕਿੱਥੇ ਖੱਪ ਪੈਂਦੇ ਕਿੱਥੇ ਲੈ ਲੈ।

ਰਾਜੋ ਕਰਵੇਚੈ ਸੋਇ ਨਾਨਕ ਕੁਟੁੰਬ ਰੱਤੀ ਰੁੱਤੀ ਖਿੱਤੀ ਆ ਹੁਣ ਪਾਣੀ ਅਗੀ ਪਾਤਾ ਇਸ ਵਿੱਚ ਧਰਤੀ ਥਾਪ ਸੀ।

ਨਾਨਕ ਅੰਤ ਨਾ ਅੰਤ।

ترجمة نانسي قنقر.

अर्जुनी शैवम गुरु प्रसाद। जब आदि सत जुगाद सत है भी सत नानक होशी।

ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੁਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਵਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਓ ਕਹੀਏ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਕਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ

ਨਾਨ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ

ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ

ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਰ ਹਰ ਸੁਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸ਼ੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ।

ਸਭ ਧਿਆਵਹਿ ਸਭ ਧਿਆਵਹਿ ਤੁਰ ਜੀ ਹਰ ਸੱਚੇ ਸਿਰ ਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਵਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ

तेरे भगत सलाहन तुद जी, हर अनेक अनेक अनंता, तेरी अनेक करह।

ਮੇਲ ਜਿਸਨੋ ਤੂੰ ਜਾਣਾ ਹੀ ਸੂਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੋ ਤਾਂ ਕਿ ਤਾਪ ਤਨਕ ਮੈਂ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛਵੈ

ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ

ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸਾ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ

ਕੋਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿੱਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਵ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਉਹ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ। ਬੇਅੰਤ ਵਾਹਿ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਦੀ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਰਜੀਤ ਕੌਰ ਜੀ ਦੀ ਸਲਾਨਾ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ, ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵਕ ਪ੍ਰਵੀਨ, ਪ੍ਰੀਤੀ, ਅੰਕਿਤ, ਰੇਸ਼ਮਾ, ਅਮਨ, ਆਰੀਆ ਮਹਾਰਾਜ ਜੀ, ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਦਰ ਘਰ ਦੇ ਸੇਵਕ ਲਕਸ਼ਮਣਨ, ਕਾਰਤਿਕ, ਅੰਜਲੀ, ਈਸ਼ਾਨ, ਅਪੂਰਵ ਮਹਾਰਾਜ ਜੀ, ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ। ਕਿਰਪਾ ਕਰਨੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਰਣਜੀਤ ਸਿੰਘ ਜੀ, ਕਮਲਜੀਤ ਕੌਰ ਜੀ, ਪਰਮਿੰਦਰ ਸਿੰਘ ਭੋਗਲ, ਸਾਰੇ ਪਰਿਵਾਰ ਦੀ ਦੇਹ ਰੁਕਤਾ, ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਅਰਦਾਸ ਬੇਨਤੀ ਕਰ ਦੇਣ, ਕਿਰਪਾ ਕਰਨੀ। ਸੇਵਕ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜੀ। ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ ਦੇਹ ਰੁਕਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ। ਸੇਵਕ ਪਰਿਵਾਰਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ।

0: ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਰਹਿਰਾ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀ ਹੈ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾਵਾਂ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਦਸਵੰਦੀ ਕਾਰਪੇਟਾ ਕੱਢ ਕੇ ਜ਼ਰੂਰ ਵੱਧ ਤੋਂ ਵੱਧ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਖੁਸ਼ੀਆਂ ਦੇ ਵਿੱਚ ਬਟਾਲਾ ਨਿਵਾਸੀ ਅਤੇ ਸਹਿਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਕੱਲ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਨੇ, ਉਹਨਾਂ ਦੇ ਭੋਗ ਕੱਲ੍ਹ ਐਤਵਾਰ ਵਾਲੇ ਦਿਨ ਪੈਣਗੇ। ਸਾਰਾ ਦਿਨ ਦੀਵਾਨ ਇਸੇ ਸੰਬੰਧ ਵਿੱਚ ਸਜਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 24 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਦੋ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ ਜੀ। 27 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਦੁਪਹਿਰੇ ਵੇਲੇ ਨਗਰ ਕੀਰਤਨ ਹੋਏਗਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਵਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਅੱਜ ਸਾਡੇ ਸਤਿਕਾਰ ਜੋ ਭਾਈ ਸਾਹਿਬ ਭਾਈ ਕਰਮ ਸਿੰਘ ਜੀ, ਉਹਨਾਂ ਦਾ ਸਮੂਹ ਅਖੰਡ ਕੀਰਤਨੀ ਜਥਾ ਜੋ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸੇਵਾਵਾਂ ਕਰਦੇ ਨੇ, ਉਹ ਅੱਜ 6 ਵਜੇ ਤੋਂ ਲੈ ਕੇ ਰਾਤ 8:30-9 ਵਜੇ ਤੱਕ ਅਖੰਡ ਕੀਰਤਨ ਦੀ ਸੇਵਾ ਕਰਨਗੇ। ਆਓ ਜਿਨ੍ਹਾਂ ਕੋਲ ਸਮਾਂ ਹੈ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

मार्ग चलते

ਭਗਤੀ ਜੀ ਸਹਾਏ। ਬਾਹਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਆਂ ਵਾਲੇ ਬਾਜਾਂ ਵਾਲੇ ਸਰਬੰਸ ਦਾਨੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਸ਼ਬਦ ਗੁਰੂ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਪਿਆਰਿਆਂ ਸਿਆਣ ਦੀ ਅੱਧ ਕਰੜੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਰ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਹੈ ਪੰਥ ਦੇ ਆਪਣੇ ਸਦਾ ਸਹਾਈ ਦਾਤਾਰ, ਜੋ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟਾਨ ਧੰਨਵਾਦ ਸ਼ੁਕਰ ਹੈ ਵਾਹਿਗੁਰੂ ਜੀ। ਕਿਰਪਾ ਕੀਤੀ ਆਪ ਜੀਆਂ ਨੇ ਸਾਰੀ ਸੰਗਤ ਨੂੰ ਰਲ ਮਿਲ ਕੇ ਬਿਠਾ ਕੇ ਮਹਾਰਾਜ ਜੀ ਆਪ ਜੀ ਦੇ ਗੁਣ ਗਵਾਏ। ਮਹਾਰਾਜ ਬਾਣੀ ਪੜ੍ਹਦਿਆਂ ਬੱਚਿਆਂ ਤੋਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ, ਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕੀਰਤਨ ਕਰਨ ਦੀ ਆਪ ਦਾਤ ਬਖਸ਼ਣੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ, ਪੜ੍ਹੀ ਸੁਣ ਕੇ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ, ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣੀ ਵਾਹਿਗੁਰੂ ਜੀ, ਸਾਰੀ ਸੰਗਤ ਨੂੰ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਦੇ ਕੇ ਨਿਵਾਜਣਾ ਵਾਹਿਗੁਰੂ ਜੀਓ। ਸਾਰੇ ਪ੍ਰੋਗਰਾਮ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਵਾਹਿਗੁਰੂ ਜੀਓ। ਬੱਚਿਆਂ ਨੂੰ ਇਸ ਤਰ੍ਹਾਂ ਹੋਰ ਉਦਮ ਬਖਸ਼ਣੇ ਮਹਾਰਾਜ ਜੀ, ਆਪ ਜੀ ਦਾ ਜਸ ਗਾ ਸਕਣ ਵਾਹਿਗੁਰੂ ਜੀ, ਕਿਰਪਾ ਕਰਨੀ। ਕਾਕਾ ਹਰੀ ਸਿੰਘ ਦੇ ਅੱਜ 20ਵੇਂ ਜਨਮ ਦਿਨ ਤੇ ਮਹਾਰਾਜ ਅਰਦਾਸ ਬੇਨਤੀ ਆ, ਮਹਾਰਾਜ ਕਿਰਪਾ ਕਰਨੀ, ਬੱਚੇ ਨੂੰ ਸੱਚੇ ਪਿਤਾ ਵਾਹਿਗੁਰੂ ਜੀਓ, ਚੜ੍ਹਦੀ ਕਲਾ ਬਖਸ਼ਣੀ, ਨਾਮ ਨਾਲ ਜੋੜ ਕੇ ਰੱਖਣਾ, ਚੰਗੀ ਲੰਬੀ ਆਜੂ ਬਖਸ਼ਣੀ, ਤੇ ਪੜ੍ਹਾਈ ਵਿੱਚ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀ ਕਾਮਯਾਬੀਆਂ ਬਖਸ਼ਣੀਆਂ, ਕਿਰਪਾ ਕਰਨੀ, ਤੰਦਰੁਸਤੀ ਬਖਸ਼ਣੀ ਵਾਹਿਗੁਰੂ ਜੀ। ਇਸ ਵੇਲੇ ਮਹਾਰਾਜ ਜੀ ਹੁਣ ਕਿਰਪਾ ਕਰੋ, ਆਪਣੇ ਹੁਕਮਨਾਮੇ ਦੇ ਕੇ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲਣੇ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾ, ਕੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ ਸੀਸ, ਸੋ ਹਮਰੀ ਰੱਛਿਆ ਕਰੇ, ਗੁਰ ਕਲਗੀ ਧਰ ਜਗਦੀ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਓ, ਬਿਖਮ ਨਦੀ ਜਾਏ ਤਰਣੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਿਲੰਤ ਜਮਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਣਾਈ।

ਘਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਵਡ ਸਮਰਥਾ ਕਰਨ ਕਾਰਨ ਪ੍ਰਭਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭਉਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹਿਲਾ ਪੰਜਵਾਂ। ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਓ। ਵਾਹਿਗੁਰੂ ਸਾਹਿਬ ਜੀਓ। ਸੋਠ ਮਹਿਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸ਼ੀ, ਤਾਂ ਕੀ ਸੇਵ ਨਾ ਬਿਰਥੀ, ਜਾਸੀ ਆਨੰਦ ਕਰੇ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹਿਲਾ ਪੰਜਵਾਂ। ਸਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੌਗਿਰਦ ਹਮਾਰਾ ਰਾਮ ਕਾਰ, ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾਲ ਬਿਲਾਈ ਰਹਾਉ। ਰਾਖ ਲੀਏ ਤਿੰਨ ਲਖਣਹਾਰ, ਸਭਿਆ ਕਿਰਪਾ ਭਈ ਪ੍ਰਭ ਭਈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂਣ ਹੈ ਛੁਟੈ ਨਿਕਟ ਨਾ ਜਾਈਓ। ਦੂਤ ਸਲੋਕ ਮਨ ਮੈਂ ਚਿਤਵੋ ਚਿਤ ਬਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਏਕ ਓਂਕਾਰ ਸਤਿਗੁਰ ਪ੍ਰਸਾਦ ਸੋਹਿਲਾਰਾ, ਗੌੜੀ ਦੀਪ ਕੀ ਮਹਿਲਾ ਪਹਿਲਾ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਚਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਓ। ਨਿਤਲੇ ਜੀੜੇ ਸੰਭਾਲੀਆਂ ਨੇ, ਦੇਖੇਗਾ ਦੇਵਨ ਹਾਰ। ਤੇਰਾ ਦਾਨੈ ਕੀਮਤ ਨਾ ਪਵੈ, ਤਿਸ ਦਾਤੈ ਕਵਣ ਸ਼ੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਓ ਤੇਲ ਦੇ ਉਸ ਜਿਣ ਅਸੀਂ ਸੁਣੀਆਂ। ਜੋ ਹੋਵੈ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾਸਾ। ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ। ਜੈ ਘਰ ਕਰਤ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਾਓ। ਵਿਸਵੇ ਚਸਿਆਂ ਘੜੀਆਂ ਪੈਰਾਂ, ਚਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਅਨੇਕ ਨਾਲ, ਕਰਤੇ ਕੇ ਕੇਤੇ ਵੇ ਸਰਾਧਨਾ। ਸ੍ਰੀ ਮਹਿਲਾ ਪਹਿਲਾ। ਜਗਰ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ। ਫੂਲੰਤ ਜੋਤੀ ਕੈਸੀ ਆਰਤੀ, ਹੋਏ ਭਾਵ ਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜਨ ਭੇਰੀ ਰਹਾਓ, ਸਹਿਸ ਤਵ ਨੈ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਵਿਚਲਤ ਵੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤਿ ਸੁ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋ ਵਿਚ ਮਨੋ। ਅਨਜਨਮ ਹੋਏ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਂਤੇ ਤੇਰੇ ਨਾਏ ਵਾ ਸਾਰਾ। ਗੌੜੀ ਪੂਰਵੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਓਤ ਪੁਨ ਵੱਡਾ ਹੈ। ਰਹਾਓ ਸਾਖ ਹਰ ਸਾਧ ਨਾ ਜਾਣਿਆ, ਤੇਰ ਅੰਤਰ ਹਮ ਹੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈਦ ਉਤਪਾਵੈ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖੁਡ ਵੱਡਾ ਹੈ। ਨਿਰ ਨਾਨਕ ਨਾਮ ਅਧਾਰ ਟੇਕ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਹਲਕੀ ਬੇਲਾ ਹੀ ਹਾਂ ਖਾਟ। ਚਲੋ ਹਰ ਲਾਹਾ ਅੱਗੇ ਬਸੰਤ ਮੇਲਾ। ਔਦ ਕਟਾਏ ਦਿਨ ਸ੍ਰੇਣਾ ਰੇ, ਮਨ ਗੁਰ ਮਿਲ ਕਾਸ਼ਵਾਰੇ। ਰਹਾਵੇ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਤਿਸ ਜਗਾਏ ਪਿਆ ਵੈ ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਏ ਬਿਹਾਜੋ, ਹਰ ਗੁਰ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ।

ਮੇਰੀ ਗੱਲ ਸੁਣੋ, ਮੇਰਾ ਫਿਰ ਹੁਣ ਮੇਰੀ ਗੱਲ ਸੁਣੋ, ਹੁਣ ਮੇਰੀ ਗੱਲ ਸੁਣੋ।

Men nu så kan vi inte ens vara.

ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੇ

0: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 675 ਔਰ 676 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ। ਮਹਾਰਾਜ ਜੀ ਕਿਰਪਾ ਕਰਨ, ਸ਼ੁੱਧ ਬਾਣੀ ਏਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮੈ ਜੁਗਾਦਿਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵੈ ਨਮੈ ਅਸ਼ਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਇ ਮਿਟਾਓ
0: ਸਿਮਰਾਓ ਜਸ ਬਿਸੰਬਰ ਏਕੈ।

0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਹਿਰਦਮਾਹਿ ਸਮਾਏ,
0: ਪ੍ਰਭ ਜੀ ਬਸੈ ਸਾਧਕੀ ਰਸਨਾ,
1: ਨਾਨਕ ਜਨ ਕਾ ਤਹਿ ਸਿੰਧ ਸਨਾ,
0: ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਤਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇ ਮੁਕਤਾ ਜੀ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੈ ਸਦਾ ਅਵਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਬਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਸੂਪ ਬਿਹਾਵੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ,
1: ਪ੍ਰਭ ਕੋ ਸਿਮਰੈ ਬਸੇ ਅਰਨੇਰੇ,
0: ਸੰਤ ਕਿਰਪਾ ਤੇ ਅਨ ਦਿਨ ਜਾਗ,
1: ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂਲ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਵਾਸਨ,
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ,
1: ਸੁਖ ਪ੍ਰਭ ਸਿਮਰਨ ਕਾਂਤ ਨਾਮ ਪਾਰ,
0: ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ,
1: ਨਾਨਕ ਤਿਨ ਜਨ ਸਰਣੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਭਏ ਸਿਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੋਕਣ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀ ਉਸ

0: ਭਗਤ ਦੀ। ਨਿਆਮਾਤ ਪਿਤਾ ਸੁਤਮੀਤ ਨਾ ਭਾਈ,
1: ਮਨ ਮੂਹਾ ਨਾਮ ਤੇਰਾ ਸੰਗ ਸਹਾਈ।
0: ਜੈ ਮਹਾ ਭਿਆਨ ਦੂ ਜਮਦਲ,
1: ਤੈ ਕੇਵਲ ਨਾਮ ਸੰਗ ਤੇਰਾ ਚੱਲੈ।
0: ਜੈ ਮੁਸਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਕਿਨ ਮਾਹੇ ਉਧਾਰੀ।
0: ਅਨਕ ਬੁਨੇ ਚਰਨ ਕਰਤ ਨਹੀਂ ਤਰੈ,
1: ਹਰ ਕੋ ਨਾਮ ਕੋਟ ਪਾਪ ਪਰ ਹਰੈ।
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੁਖ ਕਨੇਰੇ।
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ।
0: ਕਰੋੜੀ ਬੰਧਨ ਪਰ,
1: ਹਰ ਕਾ ਨਾਮ ਜਪਤ ਨਿਸਤਰ।
0: ਮਨ ਕਮਾਇਆ ਰੰਗ ਦਿਖਣਾ ਬਜਾਵੇ,
1: ਹਰ ਕਾ ਨਾਮ ਜਪਤ ਆਗਾਵੇ।
0: ਮਾਰਗੇ ਹੋ ਜਾਤ ਅਕੇਲਾ,
1: ਹਰ ਨਾਮ ਸੰਗ ਹੋਤ ਸੁਹੇਲਾ।
0: ਐਸਾ ਨਾਮ ਮਨ ਸਦਾ ਧਿਆਈਏ।

0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਬ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋ ਪਾਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ ਜਪਤ ਕਛ ਨਾਹੀ।

0: ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਮੋਤ ਕੋ ਜਨ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਕਪਾਇਆ।

0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈਐ
0: ਸੰਤ ਕੀ ਸੇਵਾ

0: ਭਾਰਤ ਨੇਮ ਕਰੇ ਬਹੁ ਭਾਤੀ,
1: ਨਹੀਂ ਤੁਲ ਰਾਮ ਨਾਮ ਵਿਚਾਰ।
0: ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ,
1: ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ,
0: ਮਹਾਉਦਾਸ ਤਪੀ ਸਰਥੀਵੈ,
1: ਅਗਨ ਮਾਹੇ ਹੋ ਮਤ ਪ੍ਰਾਨ,
0: ਕਨਕ ਅਸ਼ਵ ਹੈ ਵਰਭੂਮ ਦਾਨ,
1: ਨਿਉਲੀ ਕਰਮ ਕਰੈ ਬਹੁ ਆਸਨ,
0: ਜੈਨ ਮਾਰਗ ਸੰਜਮ ਹੱਥ ਸਾਧਨ,
1: ਨਿਮਖ ਨਿਮਖ ਕਰ ਸਰੀਰ ਕਟਾਵੈ,
0: ਹਉ ਪੀ ਹਉ ਮੈ ਮੈਲ ਨਾ ਜਾਵੈ,
1: ਹਰ ਕੇ ਨਾਮ ਸੰਸਰ ਕਛ ਨਾਹੀ,
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
1: ਮਨ ਕਾਮਨਾ ਤੀਰਥ ਦੇ ਛੁਟੈ,
0: ਗਰਭ ਗੁਮਾਨ ਨਾ ਮਨ ਤੇ ਹੁਟੈ,
1: ਸੋਚ ਕਰੈ ਦਿਨ ਸੁਅਰ ਰਾਤ,
0: ਮਨ ਕੀ ਮੈਲ ਨਾ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧਨਾ ਕਰੈ,
0: ਮਨ ਤੇ ਕਬੂ ਨ ਬਿਖਿਆ ਟਰੈ,
1: ਜਲ ਧੋਵੈ ਬਹੁ ਦੇਹ ਅਨੀਤ,
0: ਸੁਧ ਕਹਾ ਹੋਏ ਕਾਚੀ ਪੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਮੁਦਰੇ ਪਤਤ ਬਹੁ ਮੂਚ,
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ,
0: ਅਨਕ ਜਤਨ ਕਰ ਤ੍ਰਿਸ਼

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਨਿਤ ਜਨ ਹੋ ਆਪੇ
0: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ
0: ਮਾਨਕ ਯਾਵਰ ਨ ਜਾਣ ਸਕੋਏ
1: ਸਰਵ ਧਰਮ ਮਹਿ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ।

0: ਸੰਗ ਮਾਇਆ ਪੀਕ ਹਸਤਾ
1: ਮਿਥਿਆ ਤ੍ਰੋ ਮੋਹ ਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
1: ਅੰਤਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੀ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੈ
0: ਮਿਥਿਆ ਹਸ ਪਰ ਦਰਬ ਕਉ ਹਿਰੈ
1: ਮਿਥਿਆ ਨੇਤਰ ਪੀਕਤ ਪਰ

0: ਸਿਸ ਕੋ ਸਿਮਰਤ ਪਰਮ ਗਤ ਪਾਵੈ
1: ਜਿਹ ਪ੍ਰਸਾਦ ਬਸਹਿ ਸੁਖ ਮੰਦਰ
0: ਤਿਸੈ ਧਿਆਇ ਸਦਾ ਮਨ ਅੰਦਰ
1: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰਉ ਤਿਸ ਰਸਨਾ
1: ਜਿਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜਿਹ ਪ੍ਰਸਾਦ ਪਾਠ ਪਟੰਬਰ ਹਰਾਵੈ
0: ਤਿਸੈ ਤਿਆਗ ਕਤ ਅਵਰ ਲੁਭਾਵੈ
1: ਜਿਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਕਾਕਾ ਜਸ ਗਾਵੀ ਜੈ
1: ਜਿਹ ਪ੍ਰਸਾਦ ਸਭ ਕੋ ਮਨ
0: ਮੁਖ ਕਾਕੋ ਜਸ ਰਸਨ ਬਖਾਨੈ
1: ਜਿਹ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਬ ਦਰਗਹਿ ਮਾਨ ਪਾਵੈ
0: ਨਾਨਕ ਪਤ ਸੇਤੀ ਘਰ ਜਾਵੈ
1: ਜਿਹ ਪ੍ਰਸਾਦ ਆਰੋਗ ਕੰਚਨ ਦੇਹੀ
0: ਲਿਵ ਲਾਵੋ ਤਿਸ ਰਾਮ ਸਨੇਹੀ
1: ਜਿਹ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ
1: ਜਿਹ ਪ੍ਰਸਾਦ ਤੁਜ ਕੋ ਨ ਪਹੁੰਚੈ
0: ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ
1: ਜਿਹ ਪ੍ਰਸਾਦ ਪਾਈ ਦੁਰਲਭ ਦੇਹ
0: ਨਾਨਕ ਤਾਕੀ ਭਗਤ ਕਰੇ
1: ਜਿਹ ਪ੍ਰਸਾਦ ਆਪੋ ਖਨ ਪਹਿਰੀ ਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀ ਜੈ
1: ਜਿਹ ਪ੍ਰਸਾਦ ਅਸਵ ਹਸਤ ਅਸਵਾਰੀ
0: ਮਨ ਤਿਸ ਪ੍ਰਭ ਕਉ ਕਬਹੁ ਨਾ ਬਿਸਾਰੀ
1: ਜਿਹ ਪ੍ਰਸਾਦ ਬਾਗ ਮਿਲਖ ਧਨਾ
0: ਰਾਖ ਪਰੋਏ ਪ੍ਰਭ ਆਪਣੇ ਮਨ
1: ਜਿਨ ਤੇਰੀ ਮਨ ਬੰਤ ਬਣਾਈ
0: ਉਠਤ ਬੈਠਤ ਸਤ ਤਿਸਹਿ ਧਿਆਈ
1: ਤਿਸਹਿ ਧਿਆਏ ਜੋ ਏਕ ਅਲਖ
0: ਮੂਹਾ ਨਾਨਕ ਤੇਰੀ ਰੱਖੈ
1: ਜਿਹ ਪ੍ਰਸਾਦ ਕਰਹਿ ਪੁਨ ਬੋਧਾਨ
0: ਮਨ ਆਠ ਪਹਿਰ ਕਰ ਤਿਸ ਕਾ ਧਿਆਨ
1: ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ

0: ਸਾਜ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ
1: ਹੋਤ
0: ਸਾਧ ਕੈ ਸੰਗ ਮਿਟੈ ਅਭਿਮਾਨ
1: ਸਾਧ ਕੈ ਸੰਗ ਪ੍ਰਗਟੈ ਗਿਆਨ
0: ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਕੈ ਸੰਗ ਪਾਏ ਨਾਮ ਰਤਨ
1: ਸਾਧ ਕੈ ਸੰਗ ਪ੍ਰਯਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ
1: ਸਾਧ ਕੀ ਸੁਭਾ ਬ੍ਰਹਮਾਇ ਸਮਾਨੀ
0: ਸਾਧ ਕੈ ਸੰਗ ਅਗੋਚਰ ਮਿਲੈ
1: ਸਾਧ ਕੈ ਸੰਗ ਸਦਾ ਪ੍ਰਭੁ ਲੈ
0: ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੈ ਸੰਗ ਮਨੋਰ ਬੈਨ
0: ਸਾਧ ਕੈ ਸੰਗ ਨਕਤ ਹੂੰ ਧਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ ਮੀ

0: ਨਾਨਕ ਉਹ ਅਪਰ ਸਗਲ ਨਿਸਕਾਰ
1: ਮਿਥਿਆ ਨਾਹੀ ਰਸਨਾ ਪਰਸ
0: ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਪਾਰ ਤ੍ਰਿਆ ਰੂਪ ਨ ਪੇਖੇ ਨੇਤਰ
0: ਸਾਧ ਕੀ ਟਹਿਲ ਸੰਤ।

0: ਨਾਨਕ ਕੋਟ ਮੱਧੇ ਕੋ ਐਸਾ ਅਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਜਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨਿਹ ਕਰਮ
0: ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੋ ਵੱਲ ਕੀ ਇੱਛਾ ਨਹੀਂ ਬਾਚੈ
0: ਕੇਵਲ ਭਗਤ ਕੀਰਤਨ ਸੰਗ ਰਾਜੈ
1: ਮਨ ਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰੈ ਨਾਮ ਜਪਾਵੈ
0: ਨਾਨਕ ਉਹ ਵੈਸ਼ਨੋ

0: ਕਈ ਕੋਟ ਕੀਨੇ ਬਹੁ ਭਾਂਤ
1: ਰਚੇ ਹੋਏ ਪ੍ਰਮਾ ਸਮਾਤ
0: ਤਾਕਾ ਅੰਤ ਨ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਪ੍ਰਗਾਸ
0: ਕਈ ਕੋਟ ਤਖਤ ਕੇ ਬੇਤੇ
1: ਸਦਾ ਨਿਹਾਰੇ ਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ
1: ਅਮਰ ਪਏ ਸਦ ਸਦੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ।

0: ਤਬਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ
0: ਗੁਰ ਪ੍ਰਸਾਦ ਨਾਨਕ ਹਉ ਛੂਟੈ
1: ਸਹਿਸ ਕਟੇ ਲੱਖ ਕੋ ਉਠਤਾਵੈ
0: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ
0: ਨਹਿ ਤ੍ਰਿਪਤ ਆਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ
0: ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਵ ਸੁਖ ਹੋਏ
0: ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨੈ ਹਾਰ
0: ਕਿਸਕੇ ਹਾਥ ਕਹਾ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ

0: ਨਾਨਕ ਕੀਮਤ ਕਹਿਣ ਨਾ ਜਾਏ।
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਵਖਿਆਨੀ।
1: ਸੱਚ ਸੱਚ ਸੱਚ ਸਭ ਕੀਨਾ
0: ਓਟ ਮਧੇ ਕਿਨੇ ਬਿਰਲੈ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਵ।

0: ਸੰਤ ਕੈ ਦੁਖਨ ਸੁਖ ਸਦ ਜਾਏ,
1: ਸੰਤ ਕੈ ਦੁਖਨ ਨਰਕ ਮੈਂ ਪਾਏ,
0: ਸੰਤ ਕੈ ਦੁਖਨ ਮਤ ਹੋਏ ਮਲੀਨ,
1: ਸੰਤ ਕੈ ਦੁਖਨ ਸੁਭਾਤੇ,
0: ਸੰਤ ਕੇ ਹਥੇ ਕੋ ਰਖੇ ਨਾ ਕੋਈ,
1: ਸੰਤ ਕੈ ਦੁਖਨ ਧਾਨ ਪ੍ਰਿਸ਼ਟ ਹੋਏ,
0: ਸੰਤ ਕਿਰਪਾਲ ਕਿਰਪਾ ਜੇ ਕਰੈ,
1: ਨਾਨਕ ਸੰਤ ਸੰਗ ਨਿੰਦਕ ਵੀ ਤਰੈ,
0: ਸੰਤ ਕੇ ਦੁਖਨ ਤੇ ਮੁਖ ਭਵੈ,
1: ਸੰਤਨ ਕੈ ਦੁਖਨ ਕਾਗ ਜੋ ਲਵੈ,
0: ਸੰਤਨ ਕੈ ਦੁਖਨ ਸਰਪ ਜੋਨ ਪਾਏ,
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ,
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ,
1: ਸੰਤ ਕੈ ਦੁਖਨ ਸਭ ਕੋ ਚਲੈ,
0: ਸੰਤ ਕੈ ਦੁਖਨ ਤੇਜ ਸਭ ਜਾਏ,
1: ਸੰਤ ਕੈ ਦੁਖਨ ਨੀਚ ਨਚਾਏ,
0: ਸੰਤ ਦੁਖੀ ਕਾ ਥਾਓ ਕੋ ਨਾਹੀ,
1: ਨਾਨਕ ਸੰਤ ਪਾਵੇ ਤਾਓ ਵਿਗਤ ਪਾਹੇ,
0: ਸੰਤ ਕਾ ਨਿੰਦਕ ਮਹਾ ਅਤਤਾਈ,
1: ਸੰਤ ਕਾ ਨਿੰਦਕ ਖਿੰਡ ਕੰਨਾ ਪਾਈ,
0: ਸੰਤ ਕਾ ਨਿੰਦਕ ਮਹਾ ਹਥਿਆਰਾ,
1: ਸੰਤ ਕਾ ਨਿੰਦਕ ਸਰਮਾਰਾ,
0: ਸੰਤ ਕਾ ਨਿੰਦਕ ਰਾਜ ਤੇ ਹੀਨ,
1: ਸੰਤ ਕਾ ਨਿੰਦਕ ਦੁਖੀਆ ਦੀਨ,
0: ਸੰਤ ਕੇ ਨਿੰਦਕ ਕੋ ਸਰਬ ਰੋਗ,
1: ਸੰਤ ਕੇ ਨਿੰਦਕ ਕੋ ਸਰਬ ਯੋਗ,
0: ਸੰਤ ਕੀ ਨਿੰਦਾ ਦੁਖ ਮੈਂ ਦੁਖ,
1: ਨਾਨਕ ਸੰਤ ਭਾਵਤਾ ਉਸ ਪਰ ਵੀ ਮੁਖ,
0: ਸੰਤ ਕਾ ਦੁਖੀ ਸਦਾ ਅਪਰਿਤ,
1: ਸੰਤ ਕਾ ਦੁਖੀ ਕਿਸੇ ਕਾ ਨਿਮਿਤ,
0: ਸੰਤ ਕੇ ਦੁਖੀ ਕੋ ਡਾਨ ਲਾਗੈ,
1: ਤੇ ਦੁਖੀ ਕੋ ਸਭ ਤਿਆਗੈ,
0: ਸੰਤ ਕਾ ਦੁਖੀ ਮਹਾ ਅਹੰਕਾਰੀ,
1: ਸੰਤ ਕਾ ਦੁਖੀ ਸਦਾ ਵਿਕਾਰੀ,
0: ਸੰਤ ਕਾ ਦੁਖੀ ਜਨਮੈ ਮਰੈ,
2: ਸੰਤ ਕਾ ਦੁਖ ਨ ਸੁਖ ਤੇ ਡਰੈ,
0: ਸੰਤ ਕੇ ਦੁਖੀ ਕੋ ਨਾਹੀ ਠਾਓ,
2: ਨਾਨਕ ਸੰਤ ਭਾਵੈ ਤਲੈ ਮਿਲਾਏ,
0: ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ,
2: ਸੰਤ ਕਾ ਦੁਖੀ ਕਿਤੇ ਕਾਜ ਨ ਪਹੁੰਚੈ,
0: ਸੰਤ ਕੇ ਦੁਖੀ ਕੋ ਉਦਿਆਨ ਪਰਮਾਈਐ,
2: ਸੰਤ ਕਾ ਦੁਖੀ ਉਜੜ ਪਾਈਐ,
0: ਸੰਤ ਕਾ ਦੁਖੀ ਅੰਤਰ ਤੇ ਸੋਥਾ,
2: ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ,
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ,
2: ਆਪਣ ਬੀਜ ਆਪੇ ਹੀ ਖਾਹੇ,
0: ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ,
2: ਨਾਨਕ ਸੰਤ ਭਾਵੈ ਤਾ ਲੈ ਉਵਾਰ,
0: ਸੰਤ ਕਾ ਦੁਖੀ ਇਉ ਬਿਲ ਲਾਏ,
2: ਜਿਉ ਜਲ ਬਿਹੂਨ ਮਛਲੀ ਚੜ ਪੜਾਏ,
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
2: ਜਿਉ ਭਾਵਕ ਇੰਦਨ ਨਹੀਂ ਤ੍ਰਪੈ,
0: ਸੰਤ ਕਾ ਦੁਖੀ ਛੁਟੈ ਅਕੇਲਾ,
1: ਜਿਉ ਗੁਆੜ ਚਲ ਕੇ ਤਮਾਹੇ ਜੋ ਹਿੱਲਾ,
0: ਸੰਤ ਕਾ ਦੁਖੀ ਧਰਮ ਤੇ ਰਹਿਤ,
1: ਸੰਤ ਕਾ ਦੁਖੀ ਸਦਮਿਤਿਆ ਕਹਿਤ,
0: ਕਿਰਤ ਨਿੰਦਕ ਕਾ ਧੁਰ ਹੀ ਪਾਇਆ,
2: ਨਾਨਕ ਜੋ ਦਿਸ ਭਾਵੈ ਸੋਈ ਕਿਆ,
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ,
2: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ,
0: ਸੰਤ ਕਾ ਦੁਖੀ ਸਦਾ ਸਹਿਕਾਈਐ,
2: ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ,
0: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ,
2: ਸੰਤ ਕਾ ਦੁਖੀ ਉਠ ਚੱਲੈ ਨਿਰਾਸਾ,
0: ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ,
2: ਜੈਸਾ ਭਾਵੈ ਤੈਸਾ ਕੋਈ ਹੋਏ,
0: ਪਇਆ ਕਿਰਤ ਨ ਮੇਟੈ ਕੋਏ,
2: ਨਾਨਕ ਜਾਣੈ ਸੱਚਾ ਸੋਏ,
0: ਸਭ ਘਟ ਤਿਸ ਕੇ ਉਹ ਕਰਨੈ ਹਾਰ,
2: ਸਦਾ ਸਦਾ ਤਿਸ ਕੋ ਨਮਸਕਾਰ,
0: ਪ੍ਰਭ ਕੀ ਉਸਤਤ ਕਰਹੋ ਦਿਨ ਰਾਤ,
2: ਤਿਸੈ ਧਿਆਵੋ ਸਾਸ ਗ੍ਰਾਸ,
0: ਸਭ ਕਾਸ਼ ਵਰਤੈ।

0: ਜੈਸਾ ਸਾ ਤੈਸਾ ਦਿਸ਼ਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧ ਸੋਧ ਸੋਧ ਸੀਜਿਆ
1: ਗੁਰ ਪ੍ਰਸਾਦ ਤਤ ਸਭ ਬੁਝਿਆ।

0: ਸਭ ਘਟ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੇ ਨਾਨਕ ਹਰਿ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ
2: ਨਾਮ ਕੇ ਧਾਰੇ ਸੁਣੋ ਗਿਆਨ ਧਿਆਨ
0: ਨਾਮ ਕੇ ਧਾਰੇ ਆਕਾਸ ਪਤਾਲ
2: ਨਾਮ ਕੇ ਧਾਰੇ ਸਗਲ ਧਾਰ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
2: ਨਾਮ ਕੇ ਸਮੁਦਰੇ ਸੰਸਰਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
2: ਨਾਨਕ ਚੌਥੇ ਪਦ ਮੇ ਸੂਰਜਨ ਵਤ ਪਾਏ
0: ਰੂਪ ਸਤ ਜਾ ਕਾ ਸਤ ਅਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ
2: ਸਭ ਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
2: ਮੂਲ ਸਤ ਸਤ ਉਤਪਤ
0: ਸਤ ਕਰਣੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ
0: ਸਤ ਬਚਨ ਸਾਧੂ ਉਪਦੇਸ਼
1: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
0: ਸਤ ਨਿਰਤ ਬੂਜੈ ਜੇ ਕੋਏ
1: ਨਾਮ ਜਪਤ ਦਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
1: ਅਵਰ ਨ ਬੂਜ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੈ ਕੀਆ
1: ਨਾਨਕ ਜੋ ਤਿਸ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ

0: ਗੁਰੂ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਾਟੈ
0: ਗੁਰੂ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰੂ ਕਾ ਸਿੱਖ ਵਡ ਭਾਗੀ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈ ਸਾਹੈ
1: ਆਪਸ ਕੋ ਕਰਕਸ਼ ਨ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਕਾਮੀ
0: ਕਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾ ਹੋ
0: ਅਨਕ ਬਾਰ ਗੁਰ ਕੋ ਬਲ ਜਾਓ
1: ਸਰਵ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
0: ਇਕ ਆਪ ਨਹੀ ਕਛ ਭਰਮ
1: ਸਹਿਸ ਸਿਆਣ ਬੁਲਿਆ ਨ ਜਾਈਏ
0: ਨਾਨਕ ਐਸਾ ਗੁਰ ਬਟ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਪੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਾਹ ਗਵੇ
1: ਸੁਨ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖ ਆਤਮ ਪਤੀਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਬਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹਵਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਬਾਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਦ ਵਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ।

0: ਪਾਵੇ,
1: ਜਿਸ ਤਨ ਕੋ ਚਾਰ ਕੁੰਟ ਉੱਠ ਪਾਵੇ,
0: ਸੋ ਤਨ ਹਰ ਸੇਵਾ ਤੇ ਪਾਵੇ,
1: ਜਿਸ ਸੁਖ ਕੋ ਨਿਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ,
1: ਜਿਸ ਸੋਭਾ ਕੋ ਕਰੈ ਭਲੀ ਕਰਨੀ।

0: ਅਨਕ ਉਪਾਵਨਾ ਛੂਟਣ ਹਾਰੇ
1: ਸਿਮਰਨ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵਾਚਤ ਨਾਨਕ ਵਲ ਪਾਏ
0: ਸੰਗ ਨ ਚਾਲਸ ਤੇਰੇ ਸਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੋਤ ਮੀਤ ਕੁਟੰਬ ਅਰ ਬਨਤਾ
1: ਦੇਖੋ ਤੂੰ ਕਵਨ ਸੁਨਾਤਾ
0: ਰਾਜ ਰੰਗ ਮਾਇਆ ਬਿਸਥਾਰ
1: ਇੰਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਅਸਵਾਰੀ
1: ਝੂਠਾ ਕੰਮ ਝੂਠ
2: ਬਿਸਾਰੀ
0: ਜਨ ਦੀਏ ਤਿਸ ਬੁਝੇ ਨਾ ਬੇਗਾਨਾ
1: ਨਾਮ ਵਿਸਾਰ ਨਾਨਕ ਵਿਸਾਰਨਾ
0: ਗੁਰ ਕੀ ਮਤ ਤੂੰ ਲੇਹ ਆਨੇ
1: ਭਗਤ ਬਿਨਾ ਬੇ ਡੁੱਬੇ ਸਿਆਨੇ
0: ਹਰ ਕੀ ਭਗਤ ਕਰੋ ਮਨ

0: ਸੰਸਾਰ ਭੂਤ ਸਤ ਹਰ ਕੋ ਨਾਉ
1: ਸਹਿਜ ਭਾਇ ਨਾਨਕ ਗੁਣ ਗਾਉ
0: ਗੁਣ ਗਾਵਤ ਤੇਰੀ ਉਤਰਸ ਮੈਲ
1: ਬਿਸ ਜਾਏ ਹਮੈ ਮਿਖ ਮੈਲ
0: ਓਹੇ ਅਚਿੰਤ ਬਸੈ ਸੁਖ ਨਾਲ
1: ਸਾਚ ਗ੍ਰਾਸ ਨਾਮ ਸੰਭਾਲ
0: ਛਾੜ ਸਿਆਨਪ ਸਗਲੀ ਮਨਾ
1: ਸਾਚ ਸੰਗ ਪਾਵੈ ਸਚ ਤਨ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਇਹਾਂ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇਖ
1: ਕਹ ਨਾਨਕ ਜਾ ਕੈ ਮਸਤਕ ਲੇਖ
0: ਏਕੋ ਜਪ ਏਕੋ ਸਾਲਾਹੀ
1: ਏਕ ਸਿਮਰੇ ਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆ

0: ਵਡਭਾਗੀ ਜਪਿਆ ਭਰਵ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸਿਵ ਕੀ ਮਨਸਾ ਪੂਰੀ ਭਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਇਓ ਦਿਆਲ
1: ਸਦਾ ਨਿਹਾਲ
0: ਬੰਧਨ ਕਾਟ ਮੁਖ ਜਨ ਭਿਆ
1: ਜਨਮ ਮਰਨ ਦੂਰ।

0: ਕਿਸ ਹੋਵਤ ਭਰਮ,
1: ਆਪਣ ਗੇਲ ਆਪ ਵਰਤੀਜਾ,
0: ਨਾਨਕ ਕਰਨੈ ਹਾਰ ਨ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਪ੍ਰਭ ਬੰਦ ਮੁਕਤ ਕਹੋ ਕਿਸ ਕਉ ਗਨੀ,
1: ਜਬ ਇਕ ਹੈ ਹਰ ਅਗਮ ਅਪਾਰ,
0: ਪ੍ਰਭ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਪ੍ਰਭ ਸੇਵ ਸ਼ਕਤ ਕਹੋ ਕਿਤ ਠਾਏ,
1: ਜਬ ਆਪ ਹੈ ਆਪ ਆਪਣੀ ਜੋਤਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮ ਅਪਾਰ,
1: ਅਵਨਾਸੀ ਸੁਖੇ ਆਪਣੇ ਆਸਨ,
0: ਤਹ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਵੇਕਾ,
0: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰਜਾ,
1: ਜਹ ਨਿਰਮੁਲ ਪੁਰਖ ਪੁਰਖ ਪਤ ਹੋਤਾ,
0: ਤਹ ਬਿਨ ਮੈਲ ਕਹੋ ਕਿਆ ਧੋਤਾ,
1: ਜਹ ਨਿਰੰਜਨ ਨਿਰੰਕਾਰ ਨਿਰਵਾਨ,
0: ਤਹ ਕੌਣ ਕੌ ਮਾਨ ਕੌਣ ਅਭਿਮਾਨ,
1: ਜਹ ਸਰੂਪ ਕੇਵਲ ਜਗਦੀਸ,
0: ਤਹ ਸ਼ਲ ਸ਼ਿਦਰ ਲਗਤ ਕਹੋ ਕੀਸ,
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਤਹ ਕਿਸ ਹੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸੁਮਾਰ,
1: ਜਬ ਆਪਣੀ ਸੋਭਾ ਆਪਣ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ,
1: ਜਹ ਸਰਵ ਕਲਾ ਆਪ ਹੈ ਪ੍ਰਵੀਨ,
0: ਤਹ ਬੇਦਕ ਤੇਵ ਕਹਾ ਕੋ ਚੀਨ,
1: ਜਬ ਆਪਨ ਆਪ ਆਪ ਉਰ ਧਾਰੈ,
0: ਤਉ ਸਗਨ ਆਪ ਸਗਨ ਕਹਾ ਵਿਚਾਰ,
1: ਜਹ ਆਪਨ ਊਜ ਆਪਨ ਆਪ ਨੇਰਾ,
0: ਤਹ ਕੌਣ ਠਾਕੁਰ ਕੌਣ ਕਹੀਐ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਾਨੋ ਆਪ,
1: ਜਹ ਛਲ ਅਸ਼ੇਦ ਅਭੇਦ ਸਮਾਇਆ,
0: ਊਹਾ ਕਿਸੈ ਵਿਆਪਤ ਮਾਇਆ,
1: ਆਪ ਸਗੋ ਆਪ ਹੈ ਆਦੇਸ਼,
0: ਤਿਹ ਗੁਣ ਕਾ ਨਾਹੀ ਪਰਵੇਸ਼,
1: ਜਹ ਏਕ ਏਕ ਭਗਵੰਤਾ,
0: ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ,
1: ਜਹ ਆਪਨ ਆਪ ਆਪ ਬਤਿਆਰਾ,
0: ਤਹ ਕੌਣ ਕਥੈ

0: ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੁਤ ਸਹਿਤੇ ਆਦ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ
1: ਇਸ ਕੀ ਆਸ ਨ ਵਿਰਤੀ ਜਾਏ
0: ਸੇਵਕ ਕਉ ਸੇਵਾ ਬਨ ਆਈ
1: ਹੁਕਮ ਬੂਝ ਪਰਮ ਪਦ ਪਾ

0: ਸਰਵ ਕਲਾ ਕਰ ਖੇਲੇ ਖੇਲ ਸਰਵ ਜੋਤ ਮੈਂ ਜਾਗੀ ਜੋਤ
1: ਸਵਾਮੀ ਓਤ ਪੋਤ
0: ਗੁਰਪ੍ਰਸਾਦ ਪਰਮ ਕਾ ਨਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ।

0: ਆਪ ਮਿਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਬਲਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਨ ਆਵਨ ਕਾਇ ਸੁਆਉ
0: ਜਨ ਕੈ ਸੰਗ ਚਿਤਿਆ ਵੈ ਨਾਉ
1: ਆਪ ਮੁਕਤ ਮੁਕਤ ਕਰੇ ਸੰਸਾਰ
0: ਨਾਨਕ ਤਿਸ ਜਨ ਕਉ ਸੁਭ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੰਕੇ ਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਵਾਲੀਆਂ ਮੁਕਤੀਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹੀ ਦੇਖੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਮਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਤਰਸ ਕੀਤਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੁੰਦਰ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਕੇ ਪਾਠ ਸੰਗਤੀ ਰੂਪ ਵਿੱਚ ਆਪ ਜੀ ਕੇ ਦਾਸਿਆਂ ਪਾਸੋਂ ਕੀਤੇ ਗਏ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨ ਕਮਲਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾ ਚਰਨਾਂ ਵਿੱਚ ਅਰਪਣ ਕੀਤਾ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਣਾ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ ਸੇਵਾ ਦਰ ਤੇ ਪ੍ਰਵਾਨ ਕਰਨੀ ਗੁਰਮਤ ਅਨੁਸਾਰ ਸਮੂਹ ਸੰਗਤ ਦੀਆਂ ਮਨੋਕਾਮਨਾ ਮਨੋਭਾਵਨਾ ਅਰਦਾਸਾਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ ਰਹਿਮਤਾਂ ਕਰਨੀਆਂ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰਿਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਦੇ ਮਹਾਂ ਵਾਕਾਂ ਅਨੁਸਾਰ ਗਰੀਬ ਨਿਵਾਸ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਵਿਆਹ ਪੁਰਬ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੀ ਖੁਸ਼ੀ ਦੇ ਅੰਦਰ ਪਰਸੋਂ ਰੋਜ਼ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਬਟਾਲਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਹੀ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਹਨ ਆਪ ਜੀ ਨੇ ਕਿਰਪਾ ਕਰਨੀਆਂ ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਆਪ ਜੀ ਨੇ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨੀਆਂ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕਿ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ
ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਅਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਮੂਰਖ ਕੀ ਕੇਤਕ ਬਾਤ ਹੈ
1: ਕੋਟ ਪਰਾਧੀ ਤਰਿਆ ਰੇ।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿੰਤੀ।

ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨੋ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਨਡਿੱਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸਿਸ ਦਿੱਤੇ ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ ਖੋਪੜੀਆਂ ਲੁਹਾਈਆਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ

दान श्री अमृतसर साहिब जी के दर्शन स्नान चौकियां झंडे बुंगे जुगो जुग अटल धर्म का जयकार बोलो जी वाहिगुरु सिखां दा मन नीवा मत उची मत पत दे रख आप वाहिगुरु हे अकाल पुरख अपने पंथ दे सहाई दातार जी श्री ननकाणा साहिब अते होर गुरुद्वारे गुरधाम जिन्हां तो पंथ नूं विछोड़िया गया है तिन्हां दे खुले दर्शन दीदार सेवा संभाल दा दान प्यारे खालसा जी नूं बख्शिश करो हे निमाणिया दे मान नितानिया दे तान नियोटिया दी ओढ़ सच्चे पिता अकाल पुरख वाहिगुरु जी दसों पातशाह की आत्मक जोत हाजरा हजूर जाहरा जहूर चवर शत्र तख्त दे मालक गुरु गरीब नवाज धन धन धन गुरु ग्रंथ साहिब महाराज जी आप जी ने अपार बख्शिश मेहरामत कीती आप जी दी कृपा दे सदका अमृत वेले दे दीवान सजे सजे दीवानंदर आप जी के अमृतमई बाणी श्री आसा की वार दे कीर्तन अते छे पौड़िया आनंद साहब जी के पाठ होए गरीब नवाज आप जी के पावन पवित्र दरबार की समुची सेवा निभाउंदे आप जी के दासरिया पासों ਹੋਈਆਂ ਬੇਅੰਤ ਬੇਅੰਤ ਸੂਖਸ਼ਮ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਤਿਗੁਰੂ ਜੀ ਪ੍ਰਦਾਨ ਕਰਨਾ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਆਪ ਜੀ ਕੇ ਚਰਨਾਂ ਵਿੱਚ ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਦਾਰਾ ਇਸ ਨੂੰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਦੇ ਹਾਂ ਭੇਟਾਵਾਂ ਆਪਣੇ ਦਰ ਤੇ ਕਬੂਲਣੀਆਂ ਜੀ ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਵਾਜ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂਏ ਪਾਉਣੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਧਨ ਧਨ ਧਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਧਨ ਧਨ ਧਨ ਮਾਤਾ ਸੁਲੱਖਣੀ ਜੀ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਸਿੱਖ ਗੁਰਦੁਆਰਾ ਸੈਨ ਹੋਜੇ ਦੀਆਂ ਸਮੂਹ ਸੰਗਤਾਂ ਪ੍ਰਬੰਧਕ ਕਮੇਟੀ ਅਤੇ ਬਟਾਲਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀਓ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਗਰੀਬ ਨਵਾਜ ਇਨ੍ਹਾਂ ਖੁਸ਼ੀਆਂ ਦੇ ਮੌਕਿਆਂ ਵਿੱਚ ਜਿਤਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਤਿਗੁਰੂ ਜੀ ਸਭਨਾਂ ਦੀਆਂ ਸੇਵਾਵਾਂ ਥਾਂਏ ਪਾਉਣੀਆਂ ਆਪਣੇ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ

0: ਵਾਹਿਗੁਰੂ ਜੀ ਕੀ ਫਤਿਹ। ਇੱਛਾ ਪੁਰਖ ਸਰਬ ਸੁਖ ਦਾਤਾ ਹਰ, ਜਾ ਕੇ ਵਸਿਆ ਕਾਮ ਤਿਹਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ 'ਤੇ, ਧੰਨ ਧੰਨ ਗੁਰੂਆਂ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸਰਾਸੀ ਰਾਗ ਅੰਦਰ ਗੁਰੂ ਕਿਰਪਾ ਕਰੇ, ਉਸ ਦੇ ਉਪਦੇਸ਼ ਦੇ ਸਦਨ ਦੀ ਸਾਨੂੰ ਬਲ ਬਖਸ਼ੇ ਸਭ ਨੂੰ, ਅਤੇ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ, ਅਤੇ ਆਪਾਂ ਕੁਝ ਸਿੱਖੀਏ ਉਸ ਤੋਂ। ਕਿੰਨਾ ਸਾਦਾ ਵਿਆਹ ਸੀ ਉਹ, ਸਾਦਗੀ ਆਪਾਂ ਭੁੱਲ ਗਏ ਬਿਲਕੁਲ। ਕਿਉਂ? ਆਪਾਂ ਚਾਹੁੰਦੇ ਕਿ ਆਪਾਂ ਹੁਣ ਲੱਖਾਂ ਕਰੋੜਾਂ ਲਾ ਦਈਏ ਵਿਆਹ 'ਤੇ ਜੀ। ਇਹ ਕਿੱਥੇ ਲਿਖਿਆ ਜੀ? ਕਿਤੇ ਨਹੀਂ। ਮਰਿਆਦਾ ਜੋ ਹੈ ਉਹ ਉਸੇ ਮੁਤਾਬਕ ਚੱਲ ਕੇ ਗੁਰੂ ਦੀ ਬਖਸ਼ ਲਈਏ। ਸਾਰਿਆਂ ਨੂੰ ਬੇਨਤੀ ਹੈ, ਖਰਚ ਨੂੰ ਘਟਾਈਏ। ਇੱਕ ਦੂਸਰਾ, ਕਦੇ ਕਦੇ ਆਪਾਂ ਬਾਕੀ ਧਰਮਾਂ ਵੱਲ ਦੇਖ ਕੇ ਉਹਨਾਂ ਦੇ ਜੋ ਕੰਮ ਹਨ ਉਹ ਆਪਣੇ ਧਰਮ 'ਚ ਲਿਆਉਣਾ ਚਾਹੁੰਦੇ ਹਾਂ, ਉਹ ਵੀ ਗਲਤ ਹੈ। ਕਦੇ ਕਦੇ ਚਾਨਣੀ ਲਾ ਕੇ ਤੁਰੇ ਹੁੰਦੇ ਨੇ ਜੀ, ਕਮਾਲ ਦੀ ਗੱਲ ਹੈ। ਚਾਨਣੀ ਤਾਂ ਗੁਰੂ ਸਾਹਿਬ 'ਤੇ ਲੱਗਦੀ ਇਕੱਲੀ ਜੀ। ਜੇ ਮੇਰਾ ਵਿਆਹ ਆ ਗਿਆ ਤਾਂ ਮੇਰੇ ਚਾਨਣੀ ਰਾਤ 'ਤੇ ਗਲਤ ਕਿੰਨਾ ਕੰਮ ਹੋਇਆ ਫਿਰ, ਉਹ ਸੋਚੀਏ ਜਰਾ। ਬਹੁਤ ਕੁਛ ਹੈ, ਪੱਲੇ ਨੂੰ ਆਪਾਂ ਰੱਸਾ ਬਣਾ ਦਿੱਤਾ ਹੁਣ। ਹਾਂਜੀ, ਕਈ ਵਾਰੀ ਇੱਦਾਂ ਹੁੰਦਾ ਸਾਨੂੰ ਕਹਿਣਾ ਪੈਂਦਾ ਵੀ ਉਹ ਨਹੀਂ ਆਉਣਾ ਜੀ ਇੱਥੇ। ਇੱਕ ਵਾਰ ਵਿਆਹ ਰੋਕਣਾ ਪੈ ਗਿਆ ਸੀ, ਗੁੱਸਾ ਨਾ ਕਰਨਾ ਰਸੇ ਕਰਕੇ। ਸੂਚਨਾਵਾਂ ਹੁਣ ਦਸਵੰਧ ਕੱਢਣ ਲਈ ਬੇਨਤੀ ਆ, ਨੌਰਥ ਅਤੇ ਸਾਊਥ ਆਉਣ ਵਾਸਤੇ। ਸਹਿਜ ਪਾਠ ਰੱਖਣ ਵਾਸਤੇ ਫਿਰ ਬੇਨਤੀ ਆ, ਜੋ ਅਕਤੂਬਰ ਦੇ ਖੇਤੇ ਭੋਗ ਪੈਣਗੇ। ਅਤੇ ਉਸ ਤੋਂ ਬਾਅਦ ਅੱਜ ਸਾਰਾ ਦਿਨ ਤੰਤਰ ਗੁਰੂ ਨਾਨਕ ਸਾਹਿਬ ਦੇ ਵਿਆਹ ਦੇ ਪੁਰਬ ਦਾ ਪ੍ਰੋਗਰਾਮ ਹੈਗਾ, ਜੋ ਬਟਾਲਾ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਸੇਵਾ ਹੋ ਰਹੀ। ਪਵਿੱਤਰ ਬਾਣੀ ਦੇ ਅਖੰਡ ਪਾਠ ਦੀ ਸੇਵਾ ਹੋਈ ਉਹਨਾਂ ਵੱਲੋਂ, ਅਤੇ ਭੋਗ ਪੈਣਗੇ ਸਵਾ 10:30 ਵਜੇ। ਉਸ ਤੋਂ ਅੱਗੇ ਚੱਲੀਏ ਜੀ ਸਕਾਲਰਸ਼ਿਪ ਦੀ ਗੱਲ। ਸਾਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬੜੇ ਸਾਲਾਂ ਤੋਂ ਬੜਾ ਵਧੀਆ ਕੰਮ ਕੀਤਾ ਕਿ ਸਕਾਲਰਸ਼ਿਪ ਦਿੰਦੇ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਕਰ ਲੈਂਦੇ ਨੇ, ਅਤੇ ਉਹਨਾਂ ਦੇ ਨੇ ਕਾਫੀ ਸਕਾਲਰਸ਼ਿਪ ਇਸ ਵਾਰੀ ਹੈਗੇ ਆ। ਟੀਚਿੰਗ ਵਾਸਤੇ ਜਰਨਲਿਜ਼ਮ 4-year ਡਿਗਰੀ ਇਨ ਮੈਡੀਕਲ ਹੈਗੀ ਆ, ਮੈਂ ਇੰਗਲਿਸ਼ ਹੀ ਕਹਿ ਦਿੰਦਾ ਸਾਰਾ, ਇੰਜੀਨੀਅਰਿੰਗ ਲਈ ਹੈਗਾ, ਨੈਚੁਰਲ ਸਾਇੰਸ ਦੀ ਹੈ, ਅਤੇ ਨਾਲ ਨਰਸਿੰਗ ਲਈ ਵੋਕੇਸ਼ਨਲ ਕੋਰਸਿਸ ਵਾਸਤੇ 1 ਸਾਲ ਦਾ ਹੈਗਾ ਕੋਰਸ ਹੁੰਦਾ, ਤਾਂ ਉਹ 1 ਸਾਲ ਹੀ ਉਹ ਉਸਨੂੰ ਸਕਾਲਰਸ਼ਿਪ ਦਿੱਤਾ ਜਾਵੇਗਾ। ਸਕਾਲਰਸ਼ਿਪ ਦੀਆਂ ਜੋ ਰਕਮਾਂ ਹਨ ਵੱਖਰੀਆਂ ਵੱਖਰੀਆਂ ਹਨ ਪੜ੍ਹਾਈ ਦੇ ਅਨੁਸਾਰ। ਸੋ ਉਹ ਆਪ ਜੀ ਨੇ ਕੋਸ਼ਿਸ਼ ਕਰਨੀ, ਜਿਹੜੇ ਬੱਚੇ ਹਾਈ ਸਕੂਲ ਕਰ ਚੁੱਕੇ ਆ ਉਹਨਾਂ ਨੂੰ ਤੁਸੀਂ ਉਤਸ਼ਾਹ ਕਰਨਾ, ਅਤੇ ਉਹਨਾਂ ਨੇ ਵੈਬਸਾਈਟ 'ਤੇ ਜਾਣਾ SANJOSE Gurdwara.org ਤੇ ਜਾ ਕੇ, SANJOSE Gurdwara.org ਤੇ ਜਾ ਕੇ ਉਹ ਫਾਰਮ ਭਰਨ, ਅਤੇ ਨਾਲ ਉਸ ਜੋ ਲਿਖਿਆ ਸਾਰੇ ਡਾਕੂਮੈਂਟ ਦੇਣ ਨਾਲ, ਅਤੇ ਐਪਲੀਕੇਸ਼ਨ ਉਹਨਾਂ ਦੀ 15 ਅਕਤੂਬਰ ਤੋਂ ਪਹਿਲਾਂ ਡਾਕਟਰ ਗੋਬਿੰਦਰਪਾਲ ਸਿੰਘ ਜੀ ਨੂੰ ਦਿੱਤੀ ਜਾਣੀ ਚਾਹੀਦੀ, ਤਾਂ ਕਿ ਫਿਰ ਉਹ ਕਮੇਟੀ ਜੋ ਹੋ ਗਈ ਸਕਾਲਰਸ਼ਿਪ ਵਾਲੀ ਉਹ ਵਿਚਾਰ ਕਰੂਗੀ। ਉਹਨਾਂ ਨੇ ਆਮਦਨੀ ਦੇ ਆਧਾਰ 'ਤੇ, ਪੜ੍ਹਾਈ ਦੇ ਆਧਾਰ ਦੇ ਉੱਤੇ ਸਕਾਲਰਸ਼ਿਪ ਦੇਣੇ ਨੇ। ਸੋ ਬਹੁਤ ਚੰਗੀ ਗੱਲ ਹੈ, ਅਤੇ ਇਹ ਪੈਸੇ ਜਿਹੜੇ ਹਨ ਸੰਗਤਾਂ ਹੀ ਦਿੰਦੀਆਂ, ਵੱਖਰਾ ਪੂਲ ਹੈ, ਇਹ ਵੱਖਰੇ ਫੰਡ ਹੈਗਾ, ਇੱਕ ਪਾਸੇ ਜਾਂਦਾ ਸਕਾਲਰਸ਼ਿਪ ਦਾ, ਜਿਹੜੇ ਕਈ ਕੋਈ ਕੁਛ 10,000 ਦਿੰਦਾ, ਉਸਦੇ ਵਿੱਚ ਕੋਈ 5,000 ਪਾਉਂਦਾ, ਉਹ ਇੱਕ ਪਾਸੇ ਪਿਆ ਹੁੰਦਾ, ਉਸ ਵਿੱਚੋਂ ਦੇਣੇ ਹੁੰਦੇ ਨੇ। ਸੋ ਸੰਗਤਾਂ ਨੂੰ ਇਹ ਪਿਆਰ ਨਾਲ ਮੈਂ ਬੇਨਤੀ ਕਰਦਾ ਕਿ ਸਾਂਝੇ ਗੁਰਦੁਆਰੇ ਦੇ ਫੰਡ 'ਚੋਂ ਨਹੀਂ ਹੈਗੇ, ਵੱਖਰਾ ਫੰਡ ਹੈ ਇਹਦਾ। 24 ਤਰੀਕ ਨੂੰ ਗੁਰੂ ਤਖ਼ਤ ਗੱਦੀ ਦਿਵਸ ਹੈਗੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਜੀ, ਅਤੇ 26 ਨੂੰ ਹੈ ਜੀ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਜੀ ਦਾ। 27 ਸਤੰਬਰ ਨੂੰ ਆਉਂਦੇ ਐਤਵਾਰ ਆਪਾਂ ਮਨਾ ਰਹੇ ਹਾਂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ, ਜੋ ਪਹਿਲਾਂ 1 ਸਤੰਬਰ ਤੋਂ ਸ਼ੁਰੂ ਕੀਤਾ ਸੀ ਮਨਾਉਣਾ, ਸਹਿਜ ਪਾਠ ਰੱਖੇ ਗਏ ਸਨ, ਉਹ ਇੱਥੇ ਆਉਂਦੇ ਐਤਵਾਰ 10 ਵਜੇ ਭੋਗ ਪੈਣਗੇ ਅੰਦਰ ਮੇਨ ਹਾਲ ਦੇ, ਅਤੇ ਨਾਲ ਹੀ ਉਸ ਦਿਨ ਨਗਰ ਕੀਰਤਨ ਵੀ ਹੈਗਾ, ਖਾਲਸਾ ਸਕੂਲ ਵੀ ਲੱਗਣਾ, ਉਹ ਵੀ ਟਾਈਮ ਨਾਲ। ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ, ਇਹ ਇੱਕ ਤੋਂ ਪੌਣੇ ਦੋ ਹੈ ਜੀ, 12:45 to 1:45, ਇੱਥੇ ਅੰਦਰ ਅੰਦਰ ਹੀ ਹੋਣਾ। ਸੋ ਕੰਟਰੋਲ ਕਰਕੇ ਆਪਾਂ ਟਾਈਮ ਨਾਲ ਸਕੂਲ ਵੀ ਸ਼ੁਰੂ ਕਰਨਾ ਹੈਗਾ 2 ਵਜੇ ਪੂਰੇ, ਇਹ ਵੀ ਚੇਤਾ ਰੱਖੀਏ। ਬਾਕੀ ਸੂਚਨਾਵਾਂ ਮੈਂ ਹੁਣ ਕਾਫੀ ਛੱਡ ਜਾਵਾਂ ਤਾਂ ਚੰਗੀ ਗੱਲ ਹੈ। ਆਹ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਨੂੰ ਕਿ ਉਹ ਅੱਜ ਦੇ ਸਾਨੂੰ ਹੁਕਮਨਾਮੇ ਦੀ ਕਥਾ ਸਰਵਣ ਕਰਾਉਣਗੇ, ਉਸ ਤੋਂ ਬਾਅਦ ਬਾਕੀ ਪ੍ਰੋਗਰਾਮ ਸਾਰਾ ਦਿਨ। ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਅੱਜ ਇੱਕ ਜਥਾ ਵੀ ਆ ਰਿਹਾ, ਮੈਂ ਉਸਦਾ ਨਾਮ ਵੀ ਦੇਖ ਲਵਾਂ, ਇੱਕ ਮਿੰਟ ਦੱਸ ਦਿਓ, ਸਾਂਝਾ ਕਰ ਲਵਾਂ ਤੁਹਾਡੇ ਨਾਲ। ਹਾਂਜੀ, ਭਾਈ ਸਾਹਿਬ ਭਾਈ ਨਾਰਾਇਣ ਪ੍ਰਕਾਸ਼ ਸਿੰਘ ਜੀ ਆ ਕੇ ਅਤੇ ਉਹ ਕੀਰਤਨ ਕਰਨਗੇ। ਸਮਾਂ ਉਹਨਾਂ ਦਾ ਹੈ ਜੀ 11:20 ਤੋਂ 12 ਤੱਕ, ਅਤੇ 12 ਤੋਂ ਫਿਰ ਸ਼ੁਰੂ ਹੋਣਾ ਜਪਜੀ ਸਾਹਿਬ ਦਾ ਕੀਰਤਨ ਅੱਜ, ਫਿਰ ਕਥਾ, ਫਿਰ ਅਰਦਾਸ ਅਤੇ ਫਿਰ ਸਕੂਲ। ਆਓ ਹੁਣ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗੰਮਿਤਿ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਣ ਵਾਹਿਗੁਰੂ ਸਾਹਿਬ ਜੀ ਧਨਾਸਰੀ

दीन दर्द निवार ठाकुर रखे जन की आप तरन तारण हार निद

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੀ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨਾ ਕੀਤਾ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 675 ਅੰਕ ਦੇ ਉੱਤੇ ਧਨਾਸਰੀ ਰਾਜ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫੁਰਮਾਨ ਵਿੱਚ ਜੋ ਰਹਾਉ ਦੀ ਪੰਕਤੀ ਹੈ, ਉਸ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ, ਹੁਕਮ ਕੀਤਾ ਹੈ, ਸਾਧੂ ਸੰਗ ਭਜੋ ਗੋਪਾਲ। ਗੁਰਬਾਣੀ ਨਿਯਮ ਅਨੁਸਾਰ ਸਾਧੂ ਦੇ ਅਰਥ ਗੁਰੂ ਨੇ, ਵੀ ਗੁਰੂ ਦੇ ਸੰਗ ਦੇ ਵਿੱਚ ਗੋਪਾਲ ਜੋ ਧਰਤੀ ਦਾ ਪਾਲਣਹਾਰ ਹੈ ਉਸ ਨੂੰ ਜਪਣਾ ਕਰ। ਗੁਰੂ ਦੇ ਸੰਗ ਵਿੱਚ ਗੁਰੂ ਦੇ ਹੁਕਮ ਅਨੁਸਾਰ ਜੇ ਤੂੰ ਜਪਦਾ ਹੈ, ਆਣ ਸੰਜਮ ਕਿਛ ਨਾ ਸੂਝੇ, ਵੀ ਕਿਸੇ ਪਾਸਿਓਂ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਤੇਰੇ ਰੋਗ ਤੇਰੇ ਦੁੱਖ ਕੱਟੇ ਜਾਣ ਤੇ ਤੈਨੂੰ ਵਾਹਿਗੁਰੂ ਅਕਾਲ ਪੁਰਖ ਮਨਜ਼ੂਰ ਕਰ ਲਏ, ਤੂੰ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਂ। ਗੁਰੂ ਦੇ ਸੰਗ ਤੋਂ ਬਿਨਾਂ ਕੋਈ ਇੱਕ ਵੀ ਤਰੀਕਾ ਹੋਰ ਨਹੀਂ ਹੈ। ਲੇਕਿਨ ਗੁਰੂ ਦੇ ਸੰਗ ਵਿੱਚ ਤੂੰ ਆਏਗਾ ਕਿੱਡਾ ਗੁਨਾਹਗਾਰ ਹੋਵੇ, ਕਿੰਨੀ ਉਮਰ ਤੇਰੀ ਬੀਤ ਗਈ ਹੋਵੇ, ਜੇ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਫਰਮਾਇਆ। ਇੱਕ ਫਰਮਾਨ ਆਪ ਜੀ ਦੀ ਨਜ਼ਰ ਵਿੱਚ ਅਪਰਾਧੀ, ਮਤਹੀਨ, ਨਿਰਗੁਣ, ਅਨਾਥ, ਨੀਚ, ਵੀ ਗੁਨਾਹਗਾਰ ਵੀ ਹੋਵਾਂ, ਅਪਰਾਧੀ ਵੀ ਹੋਵਾਂ, ਗੁਣ ਵੀ ਕੋਈ ਨਾ ਹੋਵੇ, ਅਨਾਥ ਯਤੀਮ ਹੋਵਾਂ, ਕੋਈ ਮੈਨੂੰ ਸਹਾਰਾ ਦੇਣ ਵਾਲਾ ਨਾ ਹੋਵੇ, ਨੀਚ ਫਿਰਤੀ ਜਿਹੜੀ ਮੇਰੀ ਉਹ ਬੜੀ ਨੀਚ ਕਰਮਾਂ ਚ ਲੱਗੀ ਹੋਵੇ, 60 ਕਠੋਰ ਕੁਲਹੀਨ ਵਿਆਪਤ ਮੋਹ ਕੀਚ, 60 ਕਹਿੰਦੇ ਮੂਰਖ ਨੂੰ, ਮਨ ਮੇਰਾ ਮੂਰਖ ਹੋਵੇ, ਗਿਆਨ ਮੈਨੂੰ ਹੋਵੇ ਨਾ, ਕੁੱਲ ਵੀ ਮੇਰੀ ਚੰਗੀ ਨਾ ਹੋਵੇ, ਵੀ ਮੇਰੀ ਕੁੱਲ ਚ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ, ਮੈਂ ਉਹਦੇ ਸਦਕਾ ਹੀ ਤਰ ਜਾਵਾਂ, ਕੁੱਲ ਵੀ ਮੇਰੀ ਚੰਗੀ ਨਾ ਹੋਵੇ। 60 ਕਠੋਰ ਕੁੱਲਹੀਨ, ਕਠੋਰ ਹਿਰਦੇ ਦਾ ਮੈਂ ਕਠੋਰ ਹੋਵਾਂ। ਇੱਕ ਕਿਸੇ ਨੇ ਯਤਨ ਦਿੱਤਾ ਸੀ, ਉਹਨੂੰ ਗੁਰਮਤ ਨੇ ਪ੍ਰਵਾਨ ਨਹੀਂ ਕੀਤਾ ਸੀ। ਉਹਨਾਂ ਕਿਹਾ ਸੀ ਬਨਾਰਸ ਦੇ ਵਿੱਚ ਮਰ ਜਾਵੇ ਹਰ ਕੋਈ ਮੁਕਤ ਹੋ ਜਾਏਗਾ। ਸਾਹਿਬ ਜੀ ਕਹਿੰਦੇ ਮਨੋਂ ਕਠੋਰ ਮਰੇ ਬਨਾਰਸ, ਜਿਹੜਾ ਕਠੋਰ ਬਣਦਾ ਹੈ ਨਰਕ ਨਾ ਬਚਿਆ ਜਾਈ, ਉਹ ਆਖੇ ਬਾਜੇ ਨਹੀਂ, ਪਰ ਗੁਰੂ ਕੋਲ ਆਵੇ। 60 ਕਠੋਰ ਕੁੱਲਹੀਨ ਵਿਆਪਤ ਮੋਹ ਕੀਚ, ਮੋਹ ਦੇ ਚੱਕਰ ਦੇ ਵਿੱਚ ਫਸਿਆ ਹੋਵੇ, ਮਲ ਭਰਮ ਕਰਮ ਅਹੰਗ ਮਮਤਾ ਮਰਨ ਚੀਤ ਨਾ ਆਵੇ, ਮੈਲ ਦਾ ਭਰਿਆ ਹੋਵੇ, ਭਰਮਾਂ ਦੇ ਵਿੱਚ ਭਟਕਦਾ ਹੋਵੇ, ਕਰਮ ਕਾਂਡ ਕੀਤੇ ਹੋਣ, ਮੌਤ ਤੈਨੂੰ ਭੋਲੀ ਗਈ ਹੋਵੇ ਕਿ ਮੈਂ ਤੇ ਮਰਨਾ ਹੈ, ਤੇ ਤੈਨੂੰ ਕਦੀ ਯਾਦ ਹੀ ਨਾ ਆਇਆ ਹੋਵੇ। ਆਨੰਦ ਬਨਤਾ ਵਿਨੋਦ ਆਨੰਦ ਮਾਇਆ ਮੋਹ ਲਪਟਾਵੇ, ਤੂੰ ਦੁਨੀਆਂ ਦੇ ਰੂਪ ਰੰਗ ਵੇ ਕਈ ਭਰਮਿਆ ਹੋਵੇ, ਅਗਿਆਨ ਹੋਵੇ, ਅਗਿਆਨਤਾ ਵਿੱਚ ਲਪਟਿਆ ਹੋਵੇ, ਅਗਲੀ ਕਿੱਡੀ ਵੱਡੀ ਬਖਸ਼ਿਸ਼ ਕੀਤੀ ਏ ਵੀ ਤੇਰੀ ਜਵਾਨੀ ਬੀਤਗੀ ਹੋਵੇ, ਖਿਸਾ ਜੋਬਨ, ਤੂੰ ਜਵਾਨੀ ਆਪਣੀ ਗਵਾਲੀ ਹੋਵੇ, ਵਧੇ ਜਰੂਆ, ਹੁਣ ਬੁਢਾਪਾ ਬਹੁਤ ਜ਼ਿਆਦਾ ਵੱਧ ਗਿਆ ਹੋਵੇ। ਹਾਂ, ਹੁਣ ਇੱਕ ਗੱਲ ਤੈਨੂੰ ਦੱਸਣ ਲੱਗ ਪਏ ਕਿ ਮੌਤ ਆਏਗੀ, ਨੇੜੇ ਆ ਗਈ, ਖਿਸਾ ਜੋਬਨ ਵਧੇ ਜਰੂਆ ਦਿਨ ਨਿਹਾਰੇ ਸੰਗ ਮੀਚ, ਮੀਚ ਮੌਤ, ਵੀ ਹੁਣ ਦੱਸੇ ਵੀ ਮੌਤ ਨੇੜੇ ਆ ਗਈ ਏ। ਸਾਹਿਬ ਜੀ ਕਹਿੰਦੇ ਉਦੋਂ ਵੀ ਗੁਰੂ ਕੋਲ ਆ ਜਾ, ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ। ਆ ਕੇ ਗੁਰੂ ਕੋਲੇ ਬੇਨਤੀ ਕਰਦਾ ਮੈਂ, ਸਤਿਗੁਰੂ ਮੈਂ ਇੰਨਾ ਨੀਚ ਆ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਫਿਰ ਮੈਂ ਤੈਨੂੰ ਰੱਖ ਲਵਾਂਗਾ। ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਨੇ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ਼ਨਾ ਸੂਜੇ ਇਹ ਜਤਨ ਕਾਟ ਕੱਲ ਕਾਲ। ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ ਹੈ, ਕੱਲ ਕਲੇਸ਼ਾਂ ਦੀ ਬਿਰਤੀ ਵੀ ਕੱਟੀ ਜਾਏਗੀ ਤੇਰੇ ਗੁਰੂ ਕੋਲ ਆਇਆ। ਔਰ ਸਿੱਖ ਨੂੰ ਇਹ ਗੁਰੂ ਕਾ ਹੁਕਮ ਹੈ ਕਿ ਤੇਰਾ ਜਿਹੜਾ ਇਹ ਜੀਵਨ ਹੈ ਕਾਹਦੇ ਵਾਸਤੇ ਹੈ। ਦੁਨੀਆਂ ਦੀ ਬਿਰਤੀ ਇਹ ਹੁੰਦੀ ਏ ਵੀ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦੀ ਏ, ਕਿਸੇ ਨੂੰ ਦੁਖੀ ਵੇਖ ਕੇ ਖੁਸ਼ ਹੁੰਦੀ ਏ। ਪਰ ਸਿੱਖੀ ਚ ਇਉਂ ਨਹੀਂ। ਭਾਈ ਸਾਹਿਬ ਭਾਈ ਨੰਦ ਰਾਜ ਦਾ ਬਚਨ ਏ, ਮਾਣੀਏ ਨਰਮੀ ਆਮਦੇ ਦਰਦ ਹਰ ਕਸੇਰਾ ਤਬੀਬੀ ਆਮਦੇ। ਤੇਰੇ ਆਉਣ ਦਾ ਮਾਣੀਏ ਅਰਥ ਕੀ ਸੀ ਇਸ ਦੁਨੀਆਂ ਦੇ ਉੱਤੇ, ਤੇਰੀ ਨਿਮਰਤਾ ਜਿਹੜੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਸੀ ਕਿ ਤੂੰ ਕਿਸੇ ਨੂੰ ਦੁਖੀ ਦੇਖਦਾ ਦਰਦ ਤੈਨੂੰ ਹੁੰਦਾ ਵੀ ਇਹ ਦੁਖੀ ਕਿਉਂ ਏ, ਇਹਦਾ ਦੁੱਖ ਜਿਹੜਾ ਨਾ ਕੱਟਿਆ ਜਾਣਾ ਚਾਹੀਦਾ, ਇਹ ਸੁਖੀ ਹੋਣਾ ਚਾਹੀਦਾ। ਫਿਰ ਤੈਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਵੀ ਦੁੱਖ ਜਿਹੜੇ ਨਾ ਗੁਰੂ ਕੱਟ ਸਕਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਜਦੋਂ ਤੂੰ ਗੁਰੂ ਦੇ ਸੰਗ ਵਿੱਚ ਸਾਧੂ ਸੰਗ ਭਜੋ ਗੋਪਾਲ ਜਪਿਆ, ਫਿਰ ਤੇਰਾ ਕੰਮ ਦੁਨੀਆਂ ਦੇ ਉੱਤੇ ਭਲਾ ਕਰਨਾ। ਨਾ ਕਹਿੰਦੇ ਹਾਂ, ਉਸ ਦੁਖੀ ਨੂੰ ਗੁਰੂ ਕੀ ਸ਼ਰਨ ਚ ਲੈ ਗਿਆ। ਔਰ ਤੈਨੂੰ ਬੋਲ ਕੇ ਅਰਦਾਸ ਨਹੀਂ ਕਰਨੀ ਪਏਗੀ, ਜਦੋਂ ਤੂੰ ਉਸ ਜੀਵ ਨੂੰ ਲੈ ਕੇ ਤੁਰੇਗਾ, ਗੁਰੂ ਤੇਰੀ ਮਨ ਦੀ ਅਰਦਾਸ ਉਦੋਂ ਹੀ ਸੁਣ ਲਏਗਾ। ਔਰ ਬਹੁਤ ਪ੍ਰੈਕਟੀਕਲ ਵਾਪਰਿਆ ਜੀਵਨ ਕਾਲ ਗੁਰੂ ਸਰੂਪ ਜਦੋਂ ਸਰੀਰ ਕਰਕੇ ਸੀ, ਆਦ ਕੇ ਵਿਆਦ ਕੇ ਉਪਾਦ ਕੇ ਤਰੈ ਦੋਖ ਉੱਤੇ, ਤਿੰਨਾਂ ਦੁੱਖਾਂ ਦੇ ਵਿੱਚ ਹੀ ਸਾਰੇ ਦੁੱਖ ਆ ਜਾਂਦੇ ਆ। ਗੁਰਸਿੱਖ ਸਾਧਗੁਰ ਬੈਦ ਪੇ ਲੈ ਆਏ। ਗੁਰੂ ਕਾ ਸਿੱਖ ਇਹ ਨਹੀਂ ਕਹਿੰਦਾ ਕਿ ਮੈਂ ਇਲਾਜ ਕਰ ਦੂੰਗਾ, ਨਾ ਨਹੀਂ ਮੈਂ ਨਹੀਂ ਰੱਖ ਸਕਦਾ, ਮੈਂ ਦੁੱਖ ਨਹੀਂ ਕੱਟ ਸਕਦਾ ਤੇਰੇ, ਮੇਰੇ ਦੁੱਖ ਗੁਰੂ ਨੇ ਕੱਟੇ ਆ, ਆ ਮੈਂ ਤੈਨੂੰ ਗੁਰੂ ਕੋਲ ਲੈ ਚੱਲਾਂ। ਔਰ ਬੜੇ ਬੜੇ ਅਪਰਾਧੀ ਜਿਹੜੇ ਸੀ ਗੁਰੂ ਕੇ ਸਿੱਖਾਂ ਨੇ, ਬਾਬਾ ਅਦਲੀ ਜੀ ਬਾਬਾ ਬਿਧੀ ਚੰਦ ਨੂੰ ਗੁਰੂ ਕੀ ਸ਼ਰਨ ਵਿੱਚ ਲੈ ਕੇ ਆਏ ਸੀ। ਬਾਬਾ ਬਿਧੀ ਚੰਦ ਦਾ ਪਹਿਲਾ ਜੀਵਨ ਚੋਰੀਆਂ ਭਰਿਆ ਸੀਗਾ। ਭਾਈ ਪ੍ਰਾਣਾ ਜੀ, ਭਾਈ ਲੱਖੂ ਜੀ ਦਾ ਪਹਿਲਾਂ ਢਾੜਵੀ ਡਾਕੂ ਸੀ, ਦੁਨੀਆਂ ਨੂੰ ਲੁੱਟਦਾ ਸੀਗਾ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਲੈ ਕੇ ਆਏ ਸੀ। ਗੁਰੂ ਜਦੋਂ ਤੂੰ ਲੈ ਕੇ ਤੁਰਦਾ ਹੈ, ਗੁਰੂ ਨੇ ਉਦੋਂ ਅਰਦਾਸ ਸੁਣ ਲਈ ਹੁੰਦੀ ਏ, ਤੈਨੂੰ ਆ ਕੇ ਬੋਲਣ ਦੀ ਲੋੜ ਨਹੀਂ ਪੈਂਦੀ। ਜਦੋਂ ਤੂੰ ਆਉਣਾ ਨਾ ਆਉਂਦਿਆਂ ਨੇ ਗੁਰੂ ਉਧਰਲੇ ਪਾਸੇ ਨੂੰ ਨਜ਼ਰ ਕਰ ਦਿੰਦਾ, ਤੂੰ ਉਹਨੂੰ ਦੁਖੀ ਵੇਖਿਆ ਸੀ, ਇਹਦਾ ਦੁੱਖ ਕੱਟਿਆ ਜਾਏ। ਗੁਰੂ ਕਹਿੰਦਾ ਸਿੱਖਾ ਤੂੰ ਹੁਕਮ ਮੰਨਿਆ ਉਸ ਅਕਾਲ ਪੁਰਖ, ਤੂੰ ਗੁਰੂ ਕਾ ਹੁਕਮ ਮੰਨਿਆ ਹੈ, ਮੈਂ ਇਹਦਾ ਜਨਮ ਵਰਨ ਵੀ ਕੱਟ ਦਿਆਂਗਾ। ਅੰਮ੍ਰਿਤ ਕਟਾਸ਼ ਭੇਖ, ਅੰਮ੍ਰਿਤ ਭਰੀ ਨਜ਼ਰ ਦੇ ਨਾਲ ਗੁਰੂ ਜਿਹੜਾ ਹੈ ਉਹ ਤੱਕ ਦਿੰਦਾ ਉਸ ਪਾਸੇ। ਜਨਮ ਮਰਨ ਮੇਟ, ਕਹਿੰਦਾ ਕਿ ਆ ਤੂੰ ਇਹਨੂੰ ਲੈ ਕੇ ਆਇਆ, ਤੈਨੂੰ ਵਡਿਆਈ ਦੇ ਰਿਹਾ ਤੇ ਤੇਰੇ ਨਾਲ ਮੈਂ ਇਹਦਾ ਜਨਮ ਮਰਨ ਵੀ ਕਰ ਰਿਹਾ। ਜੋਨ ਜਮ ਭੈ ਨਵਾਰੇ ਅਭੈ ਪਦ ਪਾਏ ਹੈ, ਇਹਦਾ ਜਿਹੜਾ ਜੂਨੀਆਂ ਚ ਆਉਣ ਦਾ ਲੇਖਾ ਸੀ ਉਹ ਕੱਟ ਦਿੱਤਾ। ਕੱਲ ਇਹਦੇ ਨੇੜੇ ਜਮਦੂਤ ਨਹੀਂ ਆਏਗੇ ਤੇ ਇਹਨੂੰ ਦੁਨੀਆਂ ਚ ਮੈਂ ਨਿਰਭਉ ਕਰਨ ਲੱਗਾ, ਹੁਣ ਇਹਨੂੰ ਕੋਈ ਭੈ ਨਹੀਂ ਦੇ ਸਕੇਗਾ। ਸਤਿਗੁਰ ਸਾਹਿਬ ਜੀ ਦਾ ਇੱਕ ਵਚਨ ਹੈ, ਹਰ ਜਨ ਰਾਮ ਰਾਮ ਰਾਮ ਧਿਆਏ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਟੇ ਪਾਏ। ਕਬੀਰ ਸਾਹਿਬ ਨੇ ਇੱਕ ਬਚਨ ਆਖਿਆ, ਇਲਾਹੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਸੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਔਰ ਇਹ ਪ੍ਰੈਕਟੀਕਲ ਵਾਪਰਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਭੰਗਾਣੀ ਦਾ ਯੁੱਗ ਜਿੱਤਣ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ, 22 ਧਾਰਾਂ ਦੇ ਵਿੱਚੋਂ ਇੱਕੋ ਹੀ, ਔਰ ਅੱਜ ਵੀ ਉਹਦਾ ਨਾਂ ਹੈ ਰਾਏਪੁਰ ਰਾਣੀ, ਕਿਉਂਕਿ ਉਹਦਾ ਪਤੀ ਨਹੀਂ ਸੀ ਹੈਗਾ, ਪਤੀ ਉਹਦਾ ਗੁਜ਼ਰ ਗਿਆ ਹੋਇਆ ਸੀ ਤੇ ਵਾਗਡੋਰ ਉਹਦੇ ਹੱਥ ਵਿੱਚ ਸੀ। ਉਹਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਘਰ ਸੱਦਿਆ ਸੀ। 21-22 ਧਾਰ ਦੇ ਰਾਜੇ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਵਿਰੋਧ ਖੜੋਤੇ ਹੋਏ ਸੀਗੇ ਤੇ ਰਾਏਪੁਰ ਰਾਣੀ ਆਪਣੇ ਘਰ ਸੱਦਿਆ ਤੇ ਉਹਦੇ ਘਰ ਵਿੱਚ ਉਸ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਆਏ ਆ, ਜੋ ਰਾਏਪੁਰ ਰਾਣੀ ਦੇ ਘਰ ਵਿੱਚ ਬੀਬੀ ਕੰਮ ਕਰਦੀ ਸੀ ਉਹਦੀ ਦੋਤਰੀ ਜਿਹੜੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ ਕੀਤੀ। ਯਾਦ ਰੱਖਿਓ ਕਿ ਸਿੱਖੀ ਸ਼ਾਮਲ ਨਹੀਂ ਹੋਈ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਕੁਛ ਘੜੀਆਂ ਦਾ ਸੰਗ ਕੀਤਾ ਰਾਏਪੁਰ ਰਾਣੀ ਦੇ ਘਰ। ਵੱਡੀ ਹੋਈ, ਉਹ ਵਿਆਹੀ ਗਈ ਸਰਹੰਦ ਦੇ ਵਿੱਚ, ਉਹਦਾ ਡੋਲਾ ਆਉਂਦਿਆਂ ਹੀ ਸੂਬਾ ਖੋ ਕੇ ਲੈ ਗਿਆ। ਇੱਕ ਸਾਲ ਦੀ ਇੰਤਜ਼ਾਰ ਕੀਤੀ ਉਹਨੇ, ਇੱਕ ਸਾਲ ਦੀ ਇੰਤਜ਼ਾਰ ਕੀਤੀ ਵੀ ਕੋਈ ਮੈਨੂੰ ਛਡਾਉਣ ਆਏਗਾ, ਨਹੀਂ ਆਇਆ। ਇੱਕ ਸਾਲ ਤੋਂ ਬਾਅਦ ਉਹਨੇ ਮਨਜ਼ੂਰ ਕਰ ਲਿਆ ਸੂਬੇ ਦੀ ਕਨੀਜ ਬਣਨਾ। ਆਮ ਤੌਰ ਤੇ ਬੇਗਮ ਕਹਿ ਦਿੰਦੇ ਆ, ਪਰ ਕਨੀਜ ਬਣਾਇਆ ਸੀ ਉਹਨੂੰ। ਲੇਕਿਨ ਉਹ ਉੱਥੇ ਰਹਿੰਦਿਆਂ ਵੀ ਕਿੰਨਿਆਂ ਦੇ ਭਲੇ ਕਰਮ ਕੀਤੇ, ਕਿੱਡੀ ਮਹਾਨ ਹਸਤੀ ਕਿ ਮੌਤ ਦਾ ਡਰ ਵੀ ਗੁਰੂ ਦੇ ਸੰਗ ਵਿੱਚ ਚੱਕਿਆ ਜਾਂਦਾ ਹੈ। ਉਹਨੇ ਸੂਬੇ ਕੋਲ ਇੱਕ ਮੰਗ ਮੰਗੀ ਸੀ, ਸੂਬਿਆਂ ਮੈਂ ਤੈਥੋਂ ਕੁਛ ਨਹੀਂ ਮੰਗਿਆ, ਤੇਰੇ ਹੱਥ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਲਾਲ ਆਏ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਮਾਤਾ ਆਈ ਏ, ਉਹਨਾਂ ਨੂੰ ਛੱਡ ਦੇ, ਉਹਨਾਂ ਨੂੰ ਕਤਲ ਨਾ ਕਰੀ। ਜਦੋਂ ਲਾਲ ਸ਼ਹੀਦ ਕਰਤੇ, ਜਗਤ ਮਾਤਾ ਦਾ ਕਤਲ ਕਰ ਦਿੱਤਾ, ਇਹ ਅਣਜਾਣ ਪੁਣਾ ਹੈ ਸਾਡਾ ਹੀ, ਤਾਵਾਰੀ ਕਿਤੇ ਪੂਨੇ ਫਰੋਲਦੇ ਨਹੀਂ ਗਏ, ਅਸੀਂ ਕਹਿੰਦੇ ਮਾਤਾ ਨੇ ਹੀਰਾ ਚੱਟ ਲਿਆ, ਜਦ ਪ੍ਰਾਣ ਚੜਾ ਲਏ, ਮਾਤਾ ਜੀ ਨੂੰ ਖੰਜਰ ਮਾਰ ਕੇ ਸ਼ਹੀਦ ਕੀਤਾ ਸੀ। ਜਦੋਂ ਉਹਨੇ ਸੁਣਿਆ ਹੁਣ ਗੁਰੂ ਦੇ ਸੰਗ ਵਿੱਚ ਕੁਝ ਘੜੀਆਂ ਬਿਤਾਈਆਂ ਹੋਈਆਂ, ਖਾਲਸਾ ਪ੍ਰਕਾਸ਼ ਦੇ ਵਿੱਚ ਦਰਜੇ, ਜੈਣਾ ਬੇਗਮ ਦਾ ਤਿਆਗ ਕਰਕੇ, ਲਾਲਾਂ ਦਾ ਤਿਆਗ ਮਾਰ ਕੇ ਕਟਾਰ ਕੂਚ ਕਰ ਗਈ ਸੰਸਾਰ, ਜਿਹਨੇ ਗੁਰੂ ਕੀ ਸੰਗਤ ਮਾਣੀ ਸੀ ਉਹਨੇ ਕਹਿੰਦਾ ਸਾਖਤ ਪੁਰਸ਼ਾਂ ਦੇ ਵਿੱਚ ਰਹਿ ਕੇ ਕੀ ਲੈਣਾ ਹੈ, ਇਹਨਾਂ ਸਾਖਤ ਪੁਰਸ਼ਾਂ ਦਾ ਵੀ ਭੈ ਖਤਮ। ਜੋਨ ਜਨ ਭੈ ਨਵਾਰੇ ਅਭੈ ਪਦ ਪਾਏ ਹੈ, ਮੌਤ ਦਾ ਭੈ ਵੀ ਚੱਕਿਆ ਗਿਆ। ਅਸੀਂ ਤਾਂ ਕੇਵਲ ਉਦੋਂ ਸਾਹਿਬਜ਼ਾਦਿਆਂ ਨੂੰ ਸੁਣਾਉਂਦੇ ਹਾਂ, ਸਾਹਿਬਜ਼ਾਦਿਆਂ ਦੇ ਨਾਲ ਹੋਰ ਸ਼ਹੀਦੀਆਂ ਬਹੁਤ ਹੋਈਆਂ। ਸੈਦ ਬੀਬੀ ਤੇ ਘੁੱਲੂ ਮਾਲੀ ਨੇ ਪੀਰ ਬੁੱਧੂ ਸ਼ਾਹ ਦੀ ਸੰਗਤ ਕੀਤੀ ਹੈ ਤੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ ਕੀਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨਾਲ ਪਿਆਰ ਕੀਤਾ। ਸਾਧੂ ਸੰਗ ਭਜੋ ਕਪਾਲ, ਜੋਣ ਜਮ ਭੈ ਨਵਾਰੇ ਅਭੈ ਪਦ ਪਾਏ ਹੈ। ਸੈਦ ਬੀਬੀ ਘੁੱਲੂ ਮਾਲੀ ਪਾ ਕੇ ਸ਼ਾਨ ਨੇ ਨਿਰਾਲੀ, ਛੱਡ ਕੇ ਸੰਸਾਰ ਤੇਰੇ ਲਾਲਾਂ ਦੇ ਪਿਆਰ ਤੋਂ, ਤੇਰੇ ਲਾਲਾਂ ਦੇ ਪਿਆਰ ਦੇ ਵਿੱਚ ਸੰਗਤ ਕੀਤੀ ਹੈ। ਕਿਹਦੀ? ਜਿਹਨੇ ਗੁਰੂ ਦੀ ਸੰਗਤ ਕੀਤੀ ਹੈ ਉਹਦੀ ਸੰਗਤ ਕੀਤੀ ਹੈ। ਯਾਦ ਰੱਖਿਓ ਕਿ ਇਹ ਉਹਦੇ ਬਾਗ ਦੇ ਮਾਲੀ ਸੀ ਔਰ ਇਸਲਾਮ ਚ ਹੁੰਦਿਆਂ ਹੋਇਆ ਪੀਰ ਬੁੱਧੂ ਸ਼ਾਹ ਕੋਲੋਂ ਇਹਨਾਂ ਨੇ ਕਲਾਮ ਜਿਹੜੀ ਲਈ ਸੀ ਨਾ ਉਹ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਪਾਠ ਕਰਦੇ ਹੁੰਦੇ ਸੀ। ਟੋਡਰ ਮੱਲ ਜਿਹਨੂੰ ਲੱਗਾ ਬੜਾ ਸੱਲ, ਘਰ ਬਾਹਰ ਉਜਾੜ ਗਿਆ ਤੇਰੇ ਲਾਲਾਂ ਦੇ ਸੰਸਕਾਰ ਤੋਂ, ਆਪਣਾ ਸਾਰਾ ਘਰ ਬਾਰ ਸਾਧੂ ਸੰਗ ਭਜੋ ਗੋਪਾਲ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਸਿੱਖੀ ਲਈ ਸੀ। ਟੋਡਰ ਮੱਲ ਗੁਰੂ ਕਾ ਸਿੱਖ ਸੀਗਾ, ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਿੱਖ ਨਹੀਂ ਸੀਗਾ, ਟੋਡਰ ਮੱਲ ਸਿੱਖ ਸੀਗਾ। ਜੈਣਾ ਬੇਗਮ ਨੇ ਪਿਆਰ ਕੀਤਾ, ਉਹਨੇ ਸਿੱਖੀ ਨਹੀਂ ਸੀ ਲਈ। ਸੈਦ ਬੇਬੀ ਤੇ ਘੁੱਲੂ ਮਾਲੀ ਨੇ ਪਿਆਰ ਕੀਤਾ ਹੈ ਪੀਰ ਬੁੱਧੂ ਸ਼ਾਹ ਦੀ ਸੰਗਤ ਦੇ ਵਿੱਚ। ਮੋਤੀ ਮਹਿਰੇ ਨੇ ਪਰਿਵਾਰ ਦਿੱਤਾ ਸਾਰਾ ਹੀ ਇਹ ਵਾਰ ਤੇਰੇ ਲਾਲਾਂ ਦੇ ਅਧਿਕਾਰ ਤੋਂ। ਪੀਰ ਬੁੱਧੂ ਸ਼ਾਹ ਨੇ ਸੰਗਤ ਕੀਤੀ ਹੈ ਅਸਮਾਨ। ਇਹ ਨੂਰੇ ਮਾਈ ਨੇ ਸਾਰਾ ਹਾਲ ਸੁਣਾਇਆ। ਖਾਲਸਾ ਪ੍ਰਕਾਸ਼ ਪੜ੍ਹੇ ਵਿੱਚ ਜ਼ਿਕਰ ਆਏਗਾ ਕਿ ਨੂਰਾ ਮਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਪਹਿਲਾਂ ਤੇ ਕਿੰਨਾ ਚਿਰ ਖਾਲਸਾ ਪ੍ਰਕਾਸ਼ ਕਹਿੰਦਾ ਵੀ ਨੂਰੇ ਕੋਲ ਬੋਲਿਆ ਹੀ ਨਹੀਂ ਗਿਆ ਸੀਗਾ, ਤੇ ਫਿਰ ਹਾਲ ਸੁਣਦਾ ਹੈ ਨੂਰਿਆ ਕੋਈ ਹੋਰ ਖਬਰ ਲਿਆ? ਹਾਂ ਮਹਾਰਾਜ, ਅਸਮਾਨ ਖਾਂ ਨੇ ਪੀਰ ਬੁੱਧੂ ਸ਼ਾਹ ਨੂੰ ਟੋਟੇ ਟੋਟੇ ਕਰਤਾ ਹੈ। ਬੁੱਧੂ ਸ਼ਾਹ ਪੀਰ ਹੋ ਕੇ ਬੈਠਾ ਦਲਗੀਰ, ਟੋਟੇ ਟੋਟੇ ਕਰਾ ਗਿਆ ਤੇਰੇ ਤੇ ਤੇਰੇ ਲਾਲਾਂ ਦੇ ਪਿਆਰ ਤੋਂ। ਯਾਦ ਰੱਖਿਓ ਕਿ ਉਦੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਜਦੋਂ ਗੁਰੂ ਕੇ ਸੰਗ ਵਿੱਚ ਬੈਠ ਜਾਵੇ, ਗੁਰੂ ਕੇ ਚਰਨਾਂ ਚ ਹਿਰਦ ਚੜਾ ਦਿੱਤੇ। ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਜਦੋਂ ਕਿਸੇ ਦੁਖੀਏ ਨੂੰ, ਚੋਰ ਨੂੰ, ਡਾਕੂ ਨੂੰ ਕੋਈ ਗੁਰੂ ਕੀ ਸ਼ਰਨ ਵਿੱਚ ਲੈ ਕੇ ਆਵੇ, ਅੰਮ੍ਰਿਤ ਕਟਾਸ਼ ਪੇਖ, ਜਨਮ ਮਰਨ ਮਿਟੇ, ਜੋਣ ਜਮ ਭੈ ਨਵਾਰੇ ਅਭੈ ਪਦ ਪਾਏ ਹੈ, ਤੇ ਗੁਰੂ ਕਹਿੰਦਾ ਹੁਣ ਤੈਨੂੰ ਮੈਂ ਉਸ ਰਸਤੇ ਤੁਰ ਲੱਗਾ ਜਿਸ ਰਸਤੇ ਤੋਂ ਤੂੰ ਹੋਰਨਾਂ ਦੁਖੀਆਂ ਦੇ ਦੁੱਖ ਘਟਾਉਣੇ ਆ, ਗੁਰ ਉਪਦੇਸ਼ ਆ ਮੈਂ ਤੈਨੂੰ ਉਪਦੇਸ਼ ਦਿਆਂ। ਹੁਣ ਤੂੰ ਮੇਰੇ ਕੋਲ ਆਇਆ, ਗੁਰੂ ਕੋਲ ਆਇਆ, ਹੁਣ ਤੂੰ ਆਪਣੇ ਮਨ ਦਾ ਉਪਦੇਸ਼ ਛੱਡ ਦੇਣਾ ਹੈ। ਵਰਤਦੇ ਅਸੀਂ ਆਪਣੇ ਮਨ ਦਾ ਹੀ ਹਾਂ। ਹੁਣ ਸਕੱਤਰ ਸਾਹਿਬ ਵਿਆਹ ਬਾਰੇ ਗੱਲ ਕਹਿ ਰਹੇ ਸੀ, ਮੈਨੂੰ ਮਾਫ਼ ਕਰੋ ਜੇ, ਉਹ ਵਿਆਹ ਦੇ ਉੱਤੇ ਕਥਾ ਕਰ ਨਹੀਂ ਸਕਦੇ ਹੁੰਦੇ, ਗੁਰਮਤ ਹੁੰਦੀ ਨਹੀਂ ਤੇ ਅਸੀਂ ਕਹਿੰਦੇ ਹੁੰਦੇ ਗੁਰਮਤ ਅਨੁਸਾਰ ਹੈ, ਮੈਨੂੰ ਮਾਫ਼ ਕਰਿਓ ਜੇ। ਜਪਜੀ ਸਾਹਿਬ ਦੇ ਵਿੱਚ ਜਦੋਂ ਖਿਆਲ ਕਰੋਗੇ ਤੇ ਮਹਿੰਦੀ ਲਾਉਣ ਦਾ ਖੰਡਨ ਹੈ, ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮਹਿੰਦੀ ਕਿਉਂ ਲਾਉਂਦੇ ਆ, ਕਿਉਂਕਿ ਇਹ ਪਾਰਵਤੀ ਜਿਹੜੀ ਸੀ ਨਾ ਉਹ ਜਿਹਨੂੰ ਆਪਣੀ ਸੇਵਕ ਬਣਾਉਂਦੀ ਸੀ ਉਹਦੇ ਹੱਥਾਂ ਤੇ ਮਹਿੰਦੀ ਲਾਉਂਦੀ ਸੀ, ਮਹਿੰਦੀ ਦਾ ਰੰਗ ਬੜਾ ਚਿਰ ਰਹਿੰਦਾ ਹੋਵੇ ਵੀ ਪਤਾ ਲੱਗ ਜਾਵੇ ਵੀ ਇਹ ਪਾਰਵਤੀ ਸੇਵਕ ਹੈ, ਤੇ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਫਰਮਾ ਦਿੱਤਾ ਸੀਗਾ ਕਿ ਮੇਰੀ ਪਾਰਵਤੀ ਮੇਰਾ ਗੁਰੂ ਹੀ ਹੈ, ਮੈਨੂੰ ਕਿਸੇ ਪਾਰਵਤੀ ਦੀ ਲੋੜ ਨਹੀਂ ਹੈਗੀ। ਹੁਣ ਤੂੰ ਗੁਰੂ ਕੋਲ ਆਇਆ, ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਕਿ ਹੁਣ ਤੈਨੂੰ ਮੈਂ ਅਕਾਲ ਪੁਰਖ ਦਾ ਉਪਦੇਸ਼ ਦੇ ਰਿਹਾ, ਮੈਂ ਆਪਣਾ ਵੀ ਨਹੀਂ ਦੇ ਰਿਹਾ। ਗੁਰ ਉਪਦੇਸ਼ ਹਿਰਦੇ ਪ੍ਰਵੇਸ਼, ਗੁਰ ਉਪਦੇਸ਼ ਵੇਸ਼, ਕਹਿੰਦੇ ਵੇਸ਼ ਵੀ ਤੈਨੂੰ ਆਪਣਾ ਦੇਣ ਲੱਗਾ। ਯਾਦ ਰੱਖਿਓ ਜੇ ਜਿਹੜੇ ਪੰਜ ਕਕਾਰ ਨੇ ਨਾ, ਜਿੱਥੇ ਇਕਾਰ ਆਉਂਦੇ, ਇਹਨਾਂ ਦੀ ਪੰਜਾਂ ਕਕਾਰਾਂ ਦੇ ਪਿੱਛੇ ਬੜੀ ਬੜੀ ਡੈਫੀਨੇਸ਼ਨ ਪਈ ਹੋਈ ਹੈ, ਹੋ ਸਕਿਆ ਕਿਸੇ ਦਿਨ ਆਪਾਂ ਸਾਂਝੀ ਕਰਾਂਗੇ। ਹਰ ਇੱਕ ਕਕਾਰ ਦੀ ਬੜੀ ਤਕੜੀ ਡੈਫੀਨੇਸ਼ਨ, ਬੜੀ ਬੈਕਗ੍ਰਾਉਂਡ ਪਈ ਹੈ। ਗੁਰ ਉਪਦੇਸ਼ ਵੇਸ਼ ਦੀਖਿਆ ਸਿੱਖਿਆ, ਗੁਰੂ ਕਹਿੰਦਾ ਆ ਮੈਂ ਤੈਨੂੰ ਹੁਣ ਦੀਖਿਆ ਦੇਵਾ। ਲੱਲਾ ਲਾਵੋ ਔਖਦ ਜਾਹੂ ਦੁੱਖ ਰੋਗ ਤੈ ਮਿਟੇ ਖਿਣਾ ਹੂੰ। ਆੜ ਦੀਖਿਆ ਨੂੰ ਦੇਣ ਲੱਗਾ ਨਾਮ ਕਿ ਜਦੋਂ ਤੂੰ ਆਪਣੇ ਸਰੀਰ ਦੇ ਉੱਤੇ ਲਾਏਗਾ, ਤਨ ਤੇ ਮਨ ਤੇ ਲਾਏਗਾ, ਇੱਕ ਖਿੰਚ ਤੇ ਰੋਗ ਕੱਟੇ ਜਾਣਗੇ। ਨਾਮ ਔਖਦੇ ਹਿਰਦੇ ਹਿਤਾਵੇ, ਦੁੱਖ ਰੋਗ ਸੁਪਨੇ ਨਾ ਆਵੇ। ਦੁੱਖ ਤੇ ਰੋਗ ਤੇਰੇ ਸੁਪਨੇ ਵਿੱਚ ਵੀ ਨਹੀਂ ਆਉਣਗੇ। ਆ ਮੈਂ ਤੈਨੂੰ ਦਿਆਂ ਦੀਖਿਆ ਸਿੱਖਿਆ। ਹੁਣ ਸਿੱਖਿਆ ਕੀ ਏ? ਜਿਹੜੀ ਸਾਡੀ ਰਹਿਤ ਏ ਉਹ ਗੁਣ ਨੇ, ਜਿਹੜੀ ਸਾਡੀਆਂ ਰਹਿਤਾਂ ਨੇ ਵਜਰ ਉਹ ਔਗਣ ਨੇ। ਤੇ ਅੱਜ ਤੋਂ ਬਾਅਦ ਤੂੰ ਗੁਣਾਂ ਦਾ ਧਾਰਨੀ ਹੋਣਾ ਹੈ, ਔਗਣਾ ਤਿਆਗ ਕਰਨਾ। ਦੀਖਿਆ ਸਿੱਖਿਆ ਸੰਜਮ ਕੇ ਖੁਆਏ ਹੈ। ਹੁਣ ਸੰਜਮ ਪਰਹੇਜ਼, ਵੈਦ ਹਕੀਮ ਦਵਾਈ ਦਿੰਦੇ ਆ ਨਾ, ਉਹ ਕਹਿਣਗੇ ਇਲਾਜ ਦੇ ਨਾਲ ਪਰਹੇਜ਼ ਬਹੁਤ ਜ਼ਰੂਰੀ ਹੈ, ਦਵਾਈ ਨੇ ਅਸਰ ਤਾਂ ਕਰਨਾ। ਵਾਹਿਗੁਰੂ ਵਾਹਿਗੁਰੂ ਜਪਣ ਨੇ ਅਸਰ ਤਾਂ ਕਰਨਾ ਜੇ ਤੂੰ ਗੁਣਾਂ ਦਾ ਧਾਰ ਨਹੀਂ ਹੋਇਆ। ਤਾਂ ਹੀ ਸਾਹਿਬ ਜੀ ਨੇ ਕਹਿਤਾ ਕਿ ਵੇਖੀ ਕਿਤੇ ਕਰੇ ਵਾਹਿਗੁਰੂ ਵਾਹਿਗੁਰੂ ਤੇ ਕਪਟ ਕਮਾਵੇ, ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸੁਧ ਨਾ ਹੋਈ, ਅੰਦਨ ਕਰਮ ਕਰੇ ਬੋ ਤੇਰੇ ਸੁਪਨੇ ਸੁੱਖ ਨਾ ਹੋਈ। ਹੁਣ ਗੁਰੂ ਦਾ ਉਪਦੇਸ਼ ਏ, ਗੁਰੂ ਦਾ ਵੇਸ ਏ, ਦੀਖਿਆ ਗੁਰੂ ਦੀ ਏ, ਸਿੱਖਿਆ ਗੁਰੂ ਦੀ ਏ, ਕਰਮ ਭਰਮ ਖੋਏ। ਹੁਣ ਭਰਮ ਕੋਈ ਦੁਨੀਆ ਦਾ ਹੈ ਹੀ ਨਹੀਂ, ਕੋਈ ਡਰ ਨਹੀਂ। ਸਤਿਗੁਰ ਨੇ ਕਿਰਪਾ ਕੀਤੀ ਏ, ਸਰੀਰ ਤੋਂ 12 ਸਾਲ ਲਾਮਦਵਾ ਸਾਹਿਬ ਤੱਕ ਸਦ ਸੇਵਾ ਲਈ ਏ। ਪਤਾ ਨਹੀਂ ਕਿੰਨੇ ਕੁ ਮੱਟ ਢਾਏ ਹੋਣਗੇ ਪਖੰਡਾਂ ਵਾਲੇ, ਮੈਂ ਸੱਚੇ ਪਾਤਸ਼ਾਹ ਨੇ ਇਸ ਸੇਵਾ ਲਈ ਕਿੰਨਾ ਕੁ ਪਖੰਡੀਆਂ ਨਾਲ ਵਾਹ ਪਿਆ ਮੇਰਾ। ਜਿਹੜੇ ਕਹਿੰਦੇ ਹਨ ਸਾਡੇ ਕੋਲ ਕਾਲਾ ਇਲਮ ਏ, ਮੈਂ ਹਰ ਕੋਈ ਨੂੰ ਖੁੱਲੀ ਛੁੱਟੀ ਦਿੱਤੀ ਹੁੰਦੀ ਸੀ ਵੀ ਤੈਨੂੰ ਖੁੱਲੀ ਛੁੱਟੀ ਆ, ਮੇਰੀ ਲੱਤ ਭੰਨ ਦੇ, ਮੈਨੂੰ ਅੱਖਾਂ ਤੋਂ ਅੰਨਾ ਕਰ ਦੇ। 12 ਸਾਲਾਂ ਚ ਇੱਕ ਵੀ ਨਹੀਂ ਨਿਕਲਿਆ ਹੈਗਾ ਜਿਹੜਾ ਕੁਝ ਕਰ ਸਕਿਆ ਹੋਵੇ। ਜਿਹੜੇ ਬੜੇ ਬੜੇ ਕਹਿੰਦੇ ਆਪਣੇ ਆਪ ਨੂੰ ਆਪਾਂ ਸਿਆਣੇ ਕਹਿੰਦੇ ਆ, 12 ਸਾਲ ਮੇਰਾ ਵਾਹ ਬਹੁਤਾ ਉਹਨਾਂ ਨਾਲ ਹੀ ਰਿਹਾ ਤਖ਼ਤ ਸਾਹਿਬ ਦੇ ਉੱਤੇ, ਤੇ ਹਰ ਕੋਈ ਨੂੰ ਖੁੱਲੀ ਛੁੱਟੀ ਸੀ। ਕਰਮ ਭਰਮ ਖੋਏ, ਨਿਹਚਲ ਮਤ ਹੁਣ ਮਤ ਟਿਕਾਣੇ ਵਾਲੀ, ਸੁਖ ਸਹਿਜ ਸਮਾਏ ਹੈ, ਉਹ ਸਹਿਜ ਅਵਸਥਾ ਚ ਆ ਗਿਆ ਜਿਹੜਾ ਗੁਰੂ ਕੇ ਸੰਗ ਵਿਚ ਆ ਕੇ ਜਗਣ ਲੱਗ ਪਿਆ। ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੇ, ਇਹ ਯਤਨ ਕਾਟ ਕਲ ਕਾਲ। ਕਿਉਂ? ਦੀਨ ਦਰਦ ਨਿਵਾਰ ਠਾਕੁਰ, ਠਾਕੁਰ ਦੇ ਕੱਕੇ ਨੂੰ ਔਂਕੜ ਬੋਲਣਾ ਬਹੁਤ ਜ਼ਰੂਰੀ ਹੈ। ਉੜਿਆ ਸਵਰ ਉਰ ਹਿਰਦੇ ਚ ਵਸਣ ਵਾਲਾ, ਅਗਰ ਠਾਕਰ ਕਹਿਤਾ ਤੇ ਉਹ ਠਾਕਰ ਪੱਥਰ ਦੀ ਮੂਰਤੀ ਹੈ। ਉਹ ਵਾਹਿਗੁਰੂ ਅਕਾਲ ਪੁਰਖ, ਤੂੰ ਗੁਰੂ ਕੋਲੇ ਆਇਆ ਹਾਂ, ਜਿਹਨੂੰ ਗੁਰੂ ਨੇ ਜ਼ਿੰਮੇਵਾਰੀ, ਅਕਾਲ ਪੁਰਖ ਨੇ ਵੀ ਹੁਣ ਤੇਰੀ ਐਵੇਂ ਗਰੀਬੀ ਵੀ, ਤੇਰਾ ਦੁੱਖ ਵੀ, ਤੇਰਾ ਸਭ ਕੁਛ ਕੱਟ ਦੇਣਾ। ਰੱਖੈ ਜਨ ਕੀ ਆਪ, ਤੇਰੀ ਪੈਜ ਵੀ ਰੱਖਣੀ ਹੈ ਜੇ ਤੂੰ ਗੁਰੂ ਕੇ ਸੰਗ ਵਿਚ ਆ ਗਿਆ, ਵੀ ਕਿਸੇ ਪਾਸੇ ਹੋਏ ਨਹੀਂ ਕਿ ਤੇਰੀ ਪੈਜ ਨਾ ਰਹੇਗੀ। ਤਰਨ ਤਾਰਨ ਹਾਰ ਨਿਧ, ਦੁੱਖ ਨਾ ਸਕੇ ਬਿਆਪ, ਤੈਨੂੰ ਇੱਕ ਇਹੋ ਜਿਹਾ ਨਾਮ ਦਾ ਜਹਾਜ਼ ਦੇ ਦਿੱਤਾ ਹੈ। ਆਪਾਂ ਸੌਖਾ ਹੀ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਉਸ ਉਤਰੇ ਪਾਰ। ਇਸ ਜਹਾਜ਼ ਦੇ ਨਾਲ ਤੈਨੂੰ ਹਰ ਨਿਧ ਖਜ਼ਾਨਾ ਬਖਸ਼ ਦਿੱਤਾ ਹੈ, ਉਹਦੇ ਵਿੱਚ ਇੰਨੀਆਂ ਕੁ ਦਵਾਈਆਂ ਨੇ, ਇੰਨਾ ਕੁਛ ਕਿ ਦੁੱਖ ਤੈਨੂੰ ਵਿਆਪ ਨਹੀਂ ਸਕੇਗਾ। ਜਿਵੇਂ ਤੁਹਾਡੇ ਨਾਲ ਹੁਣੇ ਸਾਂਝੇ ਕੀਤੇ ਆ ਕਿ ਜੈਣਾ ਬੈਗਮ ਨੂੰ ਜੋ ਦੁੱਖ ਵਿਆਪਦਾ ਹੁੰਦਾ ਤੇ ਕਦੀ ਕਟਾਰ ਮਾਰ ਕੇ ਜਾਂਦੀ ਸੀਗੀ, ਪੀਰ ਬੁੱਧੂ ਸ਼ਾਹ ਨੂੰ ਕਦੇ ਦੁੱਖ ਵਿਆਪਦਾ ਹੁੰਦਾ, ਕਦੀ ਟੋਟੇ ਟੋਟੇ ਕਰਾਉਂਦਾ ਸੀਗਾ, ਮੋਤੀ ਮਹਿਰਾ ਕਦੇ ਆਪਣਾ ਪਰਿਵਾਰ ਕੋਹਲੂ ਚ ਪੀੜ ਨੂੰ ਕਰਾਉਂਦਾ ਸੀਗਾ। ਨਹੀਂ, ਦੁੱਖ ਨਹੀਂ ਵਿਆਪੇਗਾ, ਉਦੋਂ ਦੁੱਖ ਦੇਣ ਵਾਲਾ ਜ਼ਰੂਰ ਆਏਗਾ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਔਰ ਇਹ ਬਖਸ਼ ਬਖਸ਼ਿਸ਼ ਉਸ ਵਾਹਿਗੁਰੂ ਤੋਂ ਬਿਨਾ ਜਿਹੜਾ ਆਦ ਸੰਸਾਰ ਤੋਂ ਪਹਿਲਾਂ, ਜਿਹੜਾ ਸੰਸਾਰ ਦੇ ਵਿੱਚ ਵੀ ਏ ਤੇ ਸੰਸਾਰ ਖਤਮ ਹੋ ਜਾਏ ਕੱਲ ਨੂੰ ਉਹ ਨਹੀਂ ਖਤਮ ਹੋਏਗਾ, ਉਹ ਦਿਆਲੂ ਸਦਾ ਪੂਰਨ, ਉਹਦੇ ਬਿਨਾ ਕੋਈ ਹੋਰ ਨਹੀਂ, ਬਿਨਾ ਨਹੀਂ ਕੋਏ। ਜਨਮ ਮਰਨ ਨਿਵਾਰ ਹਰ ਜਪ, ਉਸ ਵਾਹਿਗੁਰੂ ਦਾ ਨਾਮ ਜਪੋ। ਵਿਆਕਰਨ ਦੀ ਸੋਝੀ ਨਾ ਹੋਵੇ ਨਾ ਤਾਂ ਅਰਥ ਹੋਰ ਹੀ ਕਰੀ ਜਾਣਗੇ। ਮੈਨੂੰ ਇੱਕ ਸੱਜਣ ਕਹਿੰਦਾ ਤੁਹਾਨੂੰ ਜਪਣ ਦੇ ਅਰਥ ਦਾ ਪਤਾ ਹੈ, ਮੈਂ ਤੁਸੀਂ ਦੱਸ ਦਿਓ। ਕਹਿੰਦਾ ਜਪਣ ਦਾ ਅਰਥ ਹੈ ਸਮਝਣਾ, ਤਿੰਨ ਕੁ ਮਹੀਨੇ ਹੋਏ ਇਸ ਗੱਲ ਨੂੰ। ਮੈਂ ਪੰਕਤੀ ਪੜ੍ਹੋ, ਕਿਹੜੀ ਪੜ੍ਹਦੇ ਜੇ? ਕਹਿੰਦੇ ਐਸਾ ਗਿਆਨ ਜਪੋ ਮੇਰੇ ਮਨ ਮੇਰੇ। ਕਹਿੰਦੇ ਫਿਰ ਗਿਆਨ ਸਮਝਣਾ ਨਾ, ਮੈਂ ਹਾਂ ਗੁਰਬਾਣੀ ਵਿਆਕਰਨ ਗੁਰਬਾਣੀ ਨਿਯਮ ਸਮਝਦਾ ਹਾਂ, ਮੈਂ ਖਿਆਲ ਨਾ ਕਰੀ ਗਿਆਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ। ਅਰਥ ਇਹ ਬਣਨਾ ਵੀ ਐਸਾ ਗਿਆਨ, ਤੈਨੂੰ ਇਹੋ ਜਿਹਾ ਗਿਆਨ ਹੋਵੇ ਜਪੋ ਮਨ ਮੇਰੇ, ਕਿ ਤੇਰਾ ਮਨ ਨਾ ਆਖੇ ਮੈਂ ਜਪ ਲਵਾਂ। ਮੈਂ ਗੁਰਬਾਣੀ ਚ ਪੜ੍ਹ ਰਸਨਾ ਜਪੇ ਨਾਮ, ਮੈਂ ਹੁਣ ਸਮਝ ਦਿਮਾਗ ਚ ਆਉਂਦੀ ਹੈ ਨਾ, ਰਸਨਾ ਥੋੜਾ ਸਮਝਦੀ ਹੈ, ਰਸਨਾ ਤਾਂ ਬੋਲਦੀ ਹੈ, ਰਸਨਾ ਜਪਦੀ ਹੈ। ਰਸਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ, ਨੀ ਗੁਰਬਾਣੀ ਦੇ ਨਿਯਮ ਨੂੰ ਤੋੜ ਕੇ ਧੱਕੇ ਨਾਲ ਅਰਥ ਨਹੀਂ ਕਰਨੇ ਚਾਹੀਦੇ ਹੈਗੇ। ਜਪ ਕੇ ਮਨ ਜਪ ਸਕਦਾ ਹੈ, ਜ਼ਬਾਨ ਜਪ ਸਕਦੀ ਹੈ, ਦੋਵਾਂ ਨਾਲ ਜਪਣਾ। ਹਾਂਬਾ ਦਿਲ ਯਾਦ ਏ, ਕਹਿੰਦੇ ਮੈਂ ਦਿਲ ਨਾਲ ਪਾਈ ਨਾ ਸੁਵੇ। ਹਾਂਬਾ ਦਿਲ ਯਾਦ ਏ ਖੁਦਾ ਬਰ ਜ਼ੁਬਾਂ, ਕਹਿੰਦੇ ਮੈਂ ਦਿਲ ਨਾਲ ਵੀ ਜਪਦਾ ਵਾਂ ਤੇ ਮੈਂ ਜ਼ੁਬਾਨ ਨਾਲ ਵੀ ਜਪਦਾ। ਈ ਜ਼ੁਬਾਨ ਦਿਲ ਸ਼ੁੱਧ, ਜਦੋਂ ਕਹਿੰਦੇ ਮੈਂ ਜ਼ੁਬਾਨ ਨਾਲ ਜਪਦਾ ਮੇਰਾ ਦਿਲ ਪਵਿੱਤਰ ਹੁੰਦਾ, ਦਿਲ ਸ਼ੁੱਧ ਜ਼ੁਬਾਂ, ਜਦੋਂ ਮੈਂ ਦਿਲ ਨਾਲ ਜਪਦਾ ਵਾਂ ਮੇਰੀ ਜ਼ੁਬਾਨ ਪਵਿੱਤਰ ਹੁੰਦੀ ਹੈ। ਜਪਿਆ ਜਾ ਸਕਦਾ ਮਨ ਨਾਲ, ਜਪਿਆ ਜਾ ਸਕਦਾ ਰਸਨਾ ਦੇ ਨਾਲ, ਦੋਹਾਂ ਨਾਲ ਜਪਣਾ। ਸਿਮਰ ਸੁਆਮੀ ਸੋਏ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰ। ਵੇਦ ਸਿਮਰਤ ਕਥੇ ਸ਼ਾਸਤ, ਭਗਤ ਕਰੇ ਵਿਚਾਰ। ਕੋਈ ਆ ਸਕਦਾ ਵੇ, ਗੁਰੂ ਅੰਗਦ ਸਾਹਿਬ ਕੋਲੇ ਆ ਗਏ ਸੀ, ਏਡੇ ਏਡੇ ਵੇਦ ਨੇ ਸਾਡੇ ਕੋਲੇ, ਏਡੀਆਂ ਏਡੀਆਂ ਸਿਮਰਤੀਆਂ ਨੇ ਸਾਡੇ ਕੋਲੇ, ਏਡੇ ਏਡੇ ਸ਼ਾਸਤਰ ਨੇ ਸਾਡੇ ਕੋਲੇ, ਤੁਸੀਂ ਆ ਬਾਣੀ ਲਾਈਤੀ ਹੈ। ਸਾਹਿਬ ਜੀ ਕਹਿੰਦੇ ਸੀ ਵਿਚਾਰ ਕੀਤੀ ਹੈ, ਤੁਹਾਡੇ ਵੇਦਾਂ ਵਿੱਚ ਨਾਮ ਨਹੀਂ ਹੈਗਾ, ਤੁਹਾਡੀਆਂ ਸਿਮਰਤੀਆਂ ਚ ਨਾਮ ਨਹੀਂ ਹੈਗਾ, ਤੁਹਾਡੇ ਸ਼ਾਸਤਰਾਂ ਚ ਉਸ ਅਕਾਲ ਪੁਰਖ ਦਾ ਨਾਮ ਨਹੀਂ ਹੈਗਾ। ਇਹ ਅਸੀਂ ਵਿਚਾਰ ਕੀਤੀ ਹੈ, ਇਸ ਕਰਕੇ ਅਸੀਂ ਤੁਹਾਡੇ ਵੇਦ ਸਿਮਰਨ ਸ਼ਾਸਤਰਾਂ ਨੂੰ ਆਪਣੇ ਜੀਵਨ ਚ ਨਹੀਂ ਲਿਆ। ਸਾਡੇ ਜੀਵਨ ਦੇ ਵਿੱਚ ਕੀ ਏ, ਅਸੀਂ ਮੁਕਤ ਕਿਵੇਂ ਹੋਏ ਸੰਸਾਰ ਬੰਧਨਾਂ ਤੋਂ? ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਸਾਧ ਦਾ ਅਰਥ ਫਿਰ ਇੱਥੇ ਗੁਰੂ ਹੈ ਕਿ ਮੁਕਤ ਅਸੀਂ ਹੋ ਸਕਦੇ ਹਾਂ ਇਸ ਸੰਸਾਰ ਦੇ ਬੰਧਨਾਂ ਤੋਂ, ਇਸ ਮੋਹ ਤੋਂ ਮੁਕਤ ਹੋ ਸਕਦੇ ਹਾਂ, ਕਰ ਸਕਦਾ ਹੈ ਤੇ ਗੁਰੂ ਕਰ ਸਕਦਾ ਹੈ। ਇਸ ਵਾਸਤੇ ਅਸੀਂ ਗੁਰੂ ਕੋਲੇ ਆਏ, ਇਸ ਵਾਸਤੇ ਭਾਈ ਤੁਹਾਡੇ ਵੇਦ, ਤੁਹਾਡੀਆਂ ਸਿਮਰਤੀਆਂ, ਤੁਹਾਡੇ ਸ਼ਾਸਤਰ ਤੁਹਾਨੂੰ ਮੁਬਾਰਕ ਨੇ। ਸਾਡਾ ਆਸਰਾ ਕੀ ਹੈ? ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੋ ਗਿਆ, ਉਹਨੇ ਆਸਰਾ ਕਹਿ ਤੱਕਿਆ ਤੇਰੇ ਚਰਨਾਂ ਦਾ ਆਸਰਾ। ਤੁਹਾਡੇ ਵੇਦਾਂ ਵਾਲਿਆਂ ਨੇ, ਸ਼ਾਸਤਰਾਂ ਵਾਲਿਆਂ ਨੇ, ਸਿਮਰਤੀਆਂ ਵਾਲਿਆਂ ਨੇ ਚਾਰ ਮਹੀਨੇ ਉਹ ਕਿਸੇ ਨੇ ਕੇਦਾਰਨਾਥ ਤੇ ਕਸ਼ਮੀਰ ਸ੍ਰੀਨਗਰ ਦੇ ਵਿੱਚ ਵੈਸ਼ਨੋ ਦੇਵੀ ਦੇ ਜਾ ਕੇ ਚਾਰ ਮਹੀਨੇ ਜੈ ਦੇਵਾਂ ਜੈ ਦੇਵਾਂ ਜੈ ਦੇਵਾਂ ਓਮ ਬੋਰ ਬਵਾ ਜਪਿਆ ਸੀ, ਲੇਕਿਨ ਕੋਈ ਨਹੀਂ ਆਇਆ ਸੀ। ਫਿਰ ਕਿਹਦਾ ਆਸਰਾ ਤੱਕਿਆ ਸੀਗਾ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਚਰਨਾਂ ਦਾ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਘ ਜੋੜੀਏ। ਜਦੋਂ ਚਰਨਾਂ ਦਾ ਆਸਰਾ ਤੱਕਿਆ ਤੇ ਚਾਰ ਮਹੀਨੇ ਨੀ ਇੱਕ ਛਿਣ ਚ ਇੱਕ ਬੇਨਤੀ ਹੋਈ। ਨਿਰਾਸ਼ ਹੋ ਕੇ ਖੈਰ ਜੀ ਕਹਿਣ ਲੱਗੇ ਕੋਈ ਧਰਮਾਤਮਾ ਰੂਹ ਹੋਵੇ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿਣ ਲੱਗੇ ਬਜ਼ੁਰਗ ਆਪ ਕੇ ਕੌਣ ਧਰਮਾਤਮਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗੁਰੂ ਗੋਬਿੰਦ ਸਿੰਘ ਵਚਨ ਸੁਣੇ ਨਾ ਆਏ ਤੇ ਨਿਰਾਸ਼ ਹੋਇਆ, ਉਹਨੂੰ ਆਖਿਆ ਵੀ ਧਰਮਾਤਮਾ ਪੁਰਸ਼ ਹੋਵੇ। ਕਹਾ ਦਸਵੇਂ ਗੁਰ ਨੇ ਦਸਤ ਬਸਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੇ ਹੱਥ ਜੋੜਦੇ ਸੀ, ਜਦੋਂ ਬੁਲਾਉਂਦੇ ਸੀ ਹੱਥ ਜੋੜ ਕੇ ਬੁਲਾਏ। ਕਹਾ ਦਸਵੇਂ ਗੁਰ ਨੇ ਦਸਤ ਪਿਸਤਾ, ਸੁਣੋ ਪਿਤਾ ਜੀ ਮਹਾਰਾਜ ਏਲਾ, ਨਹੀਂ ਧਰਮਗੀਰ ਆਪਸਾ ਕੋਈ ਬੰਦਾ। ਤੁਹਾਡੇ ਵਰਗਾ ਧਰਮੀ ਪੁਰਸ਼ ਹੋਰ ਕੋਈ ਨਹੀਂ ਹੈ। ਸਖਤ ਆਪ ਮੇ ਹੈ ਸਦਾਵ ਕਾ ਜਲਵਾ, ਬਜ਼ੁਰਗ ਆਪ ਕੇ ਕੌਣ ਧਰਮਾਤਮਾ ਹੈ, ਅਗਰ ਹੈ ਤਾਂ ਕੋਈ ਪਰਮਾਤਮਾ ਹੈ, ਤੁਹਾਡੇ ਬਿਨਾਂ ਕੌਣ ਹੈ। ਹੁਣ ਚਰਨ ਕਮਲ ਦਾ ਆਸਰਾ ਤੱਕਿਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਤੁਹਾਡਾ ਧਰਮ ਨਹੀਂ ਖਤਮ ਹੋਏਗਾ। तान मान दीवान साचा नानक की प्रवटेक। तान तेरा है सतगुरु जी, मान तेरा है जी, तू सच्चा है, तेरे तो बिना कोई सच्चा नहीं हैगा। इलाही जोत पंजे जामे च फरमाइए कि टेक की दिए वाहेगुरु अकाल पुरख तेरी है, जिसन ओदी टेक है ओदे ए लोग सुखिए, पर लोग सुहेले नानक हर प्रभ आपे मेले। सतगुरु साहिब जी ने कृपा करके इलाही फरमान दी संखेप च विचार कराई। विचारा करदिया बहुत भुला हुई, सतगुरु साहिब जी गुरु की संगत अणजाण बच्चा जान के माफ करियो, हुई भुला दी माफी करो, कृपा बुलाओ फतेह। वाहेगुरु जी का खालसा
1: वाहेगुरु जी की फतेह। ए मन हर जी ध्याए तू, एक मन एक चित पाए, हर किया सदा सदा वडियाईया दे न पछोताए। तन तन गुरु नानक साहब जी के विवाह के पुरब के दिहाड़े से आके तन तन गुरु ग्रंथ साहब जी पावन दरबार दाजरी भर के कथा कीर्तन सरवण करके जिमें भरे जीवन के कुछ पलों सफल बना रही परम सत्कार जो सत्संग जीओ। वाहेगुरू जी का खालसा वाहेगुरू जी की फतेह। ये संस्कार जो ज्ञानी लखविंदर सिंह जी जिन्होंने सानू अज के हुक्मनामे की कथा सरवण करवाई है। तनासी राग अंदर से तन तन गुरु अर्जुन देव जी महाराज बख्शे हुए थे, उन्होंने हार्दिक हार्दिक धन्यवाद जी। हुण कुछ एक सूचनावां तो पहला कुछ बेनतियां। एक तो स्कॉलरशिप है जो साड़ी चैनल की गुरुघर की प्रबंधक कमेटी है वो कई सालों तो शुरू किया। उन्होंने बच्चों ने जिहड़े हाई स्कूल कर लेंदे ने ते गांव पढ़ना उन्होंने वो वक् वक् पढ़ाइयों वास्ते हैगा। कोई पढ़ाई चार साल की है, कोई दो साल की, कोई एक साल की, उन्होंने वक्र वक्री रकम होगी स्कॉलरशिप की। उस अपलाई करना पैना जी बच्चे नु, जब बच्चे नु अपने इनकर्ज करो जिहड़ा हाई स्कूल कर चुका। तो जाना है उन्होंने वैबसाइट पर गुरु घर की, वो है जी सैन होजे गुरद्वारा .org। उत्थे सारी इनफॉरमेशन पई है कि डाकूमेंट चाहिए वो नाल लाने पैने एप्लीकेशन दे, ते किन्ना वड्डा सुंदर उपराला है आप जी की प्रबंधक कमेटी वालों के वो विद्या के पास भी ध्यान दे रहे हैं। तो उन्होंने लोड़वंदा खास तौर पर जोड़े बच्चे पढ़ने तो अगे जाके डिग्री प्राप्त करके चंगी नौकरियों चल जाए। साढ़े को एग्जाम्पल है उदाहरण जिन्होंने पिछे दिते स्कॉलरशिप, उन्होंने कोई डॉक्टर बन गया, कोई टीचर बन गया, कोई होर मैडिकल के पास चला गया, कामयाब होके तो उन्होंने अगे नौकरियां चंगी मिल गई उन्होंने। जबकि जे वो ना अपना इतों स्कॉलरशिप देंगे तो वह पढ़ नहीं सकना, उसे पहुंच नहीं सकना। गुरु की बख्श हो गई उन्होंने, तो संगत से भी जी सेवा कर रही है। इस वास्ते बहुत सारे परिवार वक्रे पैसे देंगे ने, कह देंगे जी मेरा 1,000 स्कॉलरशिप जाना चाहिए, वो कहना मेरा 10,000 स्कॉलरशिप जाना चाहिए। एक परिवार ने 20,000 भी पाता, हूँ थोड़े दिन हुए मैंने कल ही दसिया कृपाल सिंह अटवाल ने वो स्कॉलरशिप जा रहा हो। वो पूल वक्रा है, अकाउंट वक्रा है, वह गुरुद्वारे बाकी फंडा कोई इंटरफियरेंस नहीं हैगी जी। मैं हमेशा यह जान के दसदा क्योंकि मेरे बार के कह देता पैसे पट्टी जाते जी गुरुद्वारे, नहीं भाई साहब विद्या बिचारी तप्पा रुपकारी मौजूदी जोड़े हैं उन्होंने बच्चे 5-5, 6-6 PhD करते हैं। साढ़े बच्चे घट्टो घट एक तो कर चलो होर नहीं तो हूँ। सूचनावां जी, सूचनावां तो पहला बेनती जी, दो तीन बेनती आ गई मेरे को। एक से है जी अपना गुआढ़ी गुरद्वारा सेंटा करा गुरु घर, उन्होंने जिते पहली थान सी लीज मुक गई, कंपनियां की थान सी उन्होंने वापस ले ली, जिस नवी थान सी बिल्डिंग बनाई उन्होंने हाले मुकम्मल नहीं हुई, रिक्वायरमेंट करने उन्होंने पैसे चाहिए ने, तो फिर आप मदद करनी पाई आप हर गुरु घर की, क्योंकि मेरा गुरु उत्थे है गुरु ग्रंथ साहब, तो मेरे लिए तो वह भी गुरु घर, तो यह भी गुरु घर एक खोजा ही है। इस करके आप उन्होंने टेबल लाना अज, तो मेरी बेनती है कमेटी ने मैनू हुक्म किया बेनती करने, तो मैं बेनती करना कि आप जिन्ना भी वध तो वध उस हिस्सा पाइए। मैनू पता नहीं सी मैं अपनी चैक नहीं लिया सकिया, मैं गुरु कृपा करे मैं उन्होंने अपनी चैक दे दाँगा, क्योंकि इससे यह है कि जे मैं अनाउंस करना तो मैनू भी करना पैना, फिर यह नहीं कि वह फिर बाणी की गल मेरे तो रुख लगनी फिर नहीं तो। ਆਪਣਾ ਉਪਦੇਸ਼ ਹੈ, ਆਪ ਨਾ ਕਰੇ, ਆਪ ਜਾਪ ਜਨਮੇ ਮਰਿਆ, ਫਿਰ ਮੇਰੇ 'ਤੇ ਉਹ ਦੋਸ਼ ਲੱਗਣਾ ਜੀ, ਫਿਰ ਮੈਂ ਨਹੀਂ ਕਰੂੰਗਾ ਤਾਂ ਸੌਖੇ ਮਾ ਕਰਨਾ। ਇੱਕ ਇਹ ਬੇਨਤੀ, ਦੂਜੀ ਇੱਕ ਟੇਬਲ ਹੋਰ ਲੱਗਣਾ, ਉੱਥੇ ਆਪਾਂ ਨੂੰ ਪੈਸੇ ਨਹੀਂ ਦੇਣੇ ਲੈਣੇ ਪੈਣੇ, ਪਰ ਉਹ ਜਿਹੜੇ ਹੈਗੇ ਆ ਸੀਨੀਅਰ, ਭਾਵ ਜਿਹੜੇ ਮੈਡੀਕਲ ਲੈਂਦੇ ਜਾਂ ਮੈਡੀਕੇਅਰ, ਉਹਨਾਂ ਦੇ ਵਾਸਤੇ ਹੈਗੀ ਆ ਇਨਫੋਰਮੇਸ਼ਨ ਕਿ ਕਿਵੇਂ ਉਹ ਫ੍ਰੀ ਲੈ ਸਕਦੇ ਆ। ਉਹ ਟੇਬਲ ਵਾਲਿਆਂ ਨੇ ਇਨਫੋਰਮੇਸ਼ਨ ਦੇਣੀ ਆ ਵੀ ਉਹਨਾਂ ਕੋਲੋਂ ਪੈਸੇ ਜਿਹੜੇ ਦੇਣੇ ਪੈਂਦੇ ਆ ਉਹ ਨਾ ਦੇਣੇ ਪੈਣਗੇ, ਅਤੇ ਉਹ ਟੇਬਲ 'ਤੇ ਬਾਹਰ ਇਨਫੋਰਮੇਸ਼ਨ ਆ ਜਾਣੀ, ਬੀਬੀ ਨੇ ਇੱਕ ਦਿਨ ਟੇਬਲ ਲਾਉਣਾ, ਉਸ ਤੋਂ ਲਾਭ ਉਠਾਉਣਾ ਤੁਸੀਂ। ਅਤੇ ਨਾਲ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਪ ਜੀ ਨੂੰ ਜੀ, ਅਤੇ ਬਟਾਲਾ ਸੰਗਤ ਦੀਆਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧਾਈਆਂ, ਅਤੇ ਨਾਲ ਉਹਨਾਂ ਦੀ ਸੇਵਾ ਗੁਰੂ ਥਾਂ ਪਾਏ ਉਹਨਾਂ ਨੇ ਅੱਜ ਜੋ ਸਹਿਜ ਖੰਡ ਪਾਠ ਰੱਖੇ ਸਨ, ਉੱਥੇ ਭੋਗ ਪੈਣ ਵਾਲੇ ਨੇ 10:30, ਅਤੇ ਉਸ ਤੋਂ ਬਾਅਦ ਬਾਕੀ ਪ੍ਰੋਗਰਾਮ ਲੰਗਰ ਵੀ ਉਹਨਾਂ ਵੱਲੋਂ ਹੈਗਾ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ, ਗੁਰੂ ਉਹਨਾਂ ਦੀ ਸੇਵਾ ਥਾਂ ਪਾਏ। ਬਾਕੀ ਸੂਚਨਾਵਾਂ ਹੁਣ ਆਪਾਂ ਵੀ ਜਿਵੇਂ ਬਿਲਡਿੰਗ ਬਣਾ ਰਹੇ ਹਾਂ ਉਸ ਵਾਸਤੇ ਸੰਬੰਧ ਕੱਢਣ ਲਈ ਬੇਨਤੀ ਆ ਜੀ, ਅੱਗੇ ਕੱਢ ਚੁੱਕੇ ਹਾਂ, ਹੋਰ ਵੀ ਦੇ ਸਕਦੇ ਹਾਂ, ਗੁਰੂ ਦੀ ਬਖਸ਼ ਲੈਣੀ ਹੈ ਆਪਾਂ ਨੇ। ਅਤੇ ਸਹਿਜ ਪਾਠ ਜੋ ਆਪਾਂ ਰੱਖ ਰਹੇ ਹਾਂ ਸਰਬੱਤ ਦੇ ਭਲੇ ਲਈ, ਉਹਨਾਂ ਦੇ ਭੋਗ ਪੈਣੇ ਆ ਅਕਤੂਬਰ ਦੇ ਖੇਚ। ਜਿਹੜਾ ਇੱਥੇ ਹੈਗਾ ਆਪਾਂ ਰੱਖਿਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਇੱਥੇ ਰੱਖਿਆ ਗਿਆ ਸੀ ਉਹ ਮੇਨ ਹਾਲ 'ਚ, ਅਤੇ ਮੇਨ ਹਾਲ 'ਚ ਹੀ ਭੋਗ ਆਉਂਦੇ ਐਤਵਾਰ ਪੈ ਰਿਹਾ, ਅਤੇ ਆਉਂਦੇ ਐਤਵਾਰ ਨਗਰ ਕੀਰਤਨ ਵੀ ਹੋ ਰਿਹਾ ਅੰਦਰ ਅੰਦਰ ਹੀ। ਸੋ ਉਹ ਵੀ ਚੇਤਾ ਰੱਖੀਏ ਆਪਾਂ। ਕਾਫੀ ਸੂਚਨਾਵਾਂ ਮੈਂ ਹੁਣ ਛੱਡ ਜਾਣੀਆਂ ਇਸੇ ਕਰਕੇ। ਹਾਂ, 24 ਤਰੀਕ ਨੂੰ ਆਉਂਦੇ ਵੀਰਵਾਰ ਆ ਰਿਹਾ ਜੀ ਗੁਰਤਾ ਗਦੀ ਦਿਵਸ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਅਤੇ 26 ਨੂੰ ਸ਼ਨੀਵਾਰ ਨੂੰ ਹੈਗਾ ਜੀ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਬਾਕੀ ਸੂਚਨਾਵਾਂ ਦੇ ਵਿੱਚੋਂ ਹੋਰ ਮੈਂ ਹੁਣ ਕਾਫੀ ਛੱਡ ਜਾਵਾਂ ਤਾਂ ਚੰਗੀ ਗੱਲ ਆ, ਸਮੇਂ ਨੂੰ ਮੁੱਖ ਰੱਖਦਾ ਹੋਇਆ। ਅਤੇ ਹੁਣ ਬੇਨਤੀ ਕਰਾਂ ਭਾਈ ਸਾਹਿਬ ਹਰਸ਼ਪਾਲ ਸਿੰਘ ਅਤੇ ਜਥੇ ਨੂੰ ਕਿ ਉਹ ਕੀਰਤਨ ਆਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ,

0: inexcusable. Ketan di pruankani hoya pulanchuka di kimbakani. Vadpagi o sangat. Jinani utam sadka. Tantan sahib Sri Guru Nanak Dev Ji Maharaj Ji. Vyadi guru purunu mukhrak dhyaya. Aj de divana di seva ho rihe. ਗੁਰੂ ਪਿਆਰੇ ਸਤਸੰਗ ਜੀਓ ਇੱਕ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਤੇ ਇਸ ਦੇ ਰਾਹੀਂ ਕੇਵਲ ਤੇ ਕੇਵਲ ਆਪਾਂ ਇਹ ਨਹੀਂ ਹੈ ਕਿ ਇਸ ਦੇ ਰਾਹੀਂ ਆਉਣ ਵਾਲੀ ਪੀੜ੍ਹੀ ਨੂੰ ਕੋਈ ਉਪਦੇਸ਼ ਨਹੀਂ ਮਿਲਦਾ ਇੱਕ ਬਹੁਤ ਸੋਹਣਾ ਉਪਦੇਸ਼ ਗਿਆਨ ਜਾਂਦਾ ਹੈ ਸਾਡੀ ਪੀੜ੍ਹੀ ਬੱਚਿਆਂ ਨੂੰ ਕਿ ਭਾਈ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਡੇ ਦਸਵੇਂ ਪਾਤਸ਼ਾਹ ਸਾਰੇ ਹੀ ਗ੍ਰਸਤੀ ਹੋਏ ਹਨ ਉਹਨਾਂ ਨੇ ਫਿਰ ਦਰਸਾਉਣਾ ਕੀਤਾ ਕਿ ਭਾਈ ਇਹ ਜਿਹੜਾ ਦ੍ਰਿਸ਼ਟ ਮਾਰਗ ਹੈ ਬਹੁਤ ਸੁਹਾਵਣਾ ਹੈ ਸੋ ਇਨਿਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁਲਾ ਚੁੱਕਾ ਦੀ ਖਿਮਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪੁਰਬ ਦੇ ਦਿਹਾੜੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪਾਤਸ਼ਾਹ ਪਰਸ਼ਪਾਲ ਸਿੰਘ ਜੀ ਤੇ ਉਹਨਾਂ ਦਾ ਕੀਰਤਨ ਜਥਾ ਜਿਹਨਾਂ ਨੇ ਆਪ ਜੀ ਨੂੰ ਰਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਪਾਤਸ਼ਾਹ ਪਰਸ਼ਪਾਲ ਸਿੰਘ ਜੀ ਸੀਲਾ ਅਤੇ ਉਹਨਾਂ ਦਾ ਕੀਰਤਨ ਜਥਾ ਹਜ਼ੂਰ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਸੂਚਨਾਵਾਂ ਤੋਂ ਪਹਿਲਾਂ ਬੇਨਤੀ ਆਪਾਂ ਬਿਲਡਿੰਗ ਫੰਡ ਲਈ ਤੇ ਮੰਗ ਹੀ ਰਹੇ ਹਾਂ ਜਸਵੰਤ ਕੱਢਣ ਲਈ ਉਹ ਵੀ ਕਰਨਾ ਆਪਾਂ ਨੇ ਪਰ ਨਾਲ ਨਾਲ ਸਾਡੇ ਗੁਆਂਢੀ ਗੁਰੂ ਘਰ ਸੈਂਟਾ ਕਲਾਰਾ ਵਾਲਿਆਂ ਨੇ ਵੀ ਆ ਕੇ ਅਤੇ ਸਾਨੂੰ ਇਹ ਹੁਕਮ ਕੀਤਾ ਕਿ ਮਦਦ ਕਰੋ ਸਾਡੀ ਸੋ ਬਿਲਕੁਲ ਚੰਗੀ ਗੱਲ ਹੈ ਹਰ ਗੁਰਦੁਆਰੇ ਲਈ ਗੁਰੂ ਘਰ ਲਈ ਸਾਨੂੰ ਜਸਵੰਤ ਕੱਢਣ ਦੀ ਲੋੜ ਹੈਗੀ ਹੈ ਸੋ ਉਹਨਾਂ ਨੇ ਬਾਹਰ ਟੇਬਲ ਲਾ ਦੇਣਾ ਹੈਗਾ ਕਿਉਂਕਿ ਉਹਨਾਂ ਦੀ ਪਹਿਲੀ ਬਿਲਡਿੰਗ ਜਿਹੜੀ ਸੀ ਉਹਦੀ ਲੀਜ਼ ਪੂਰੀ ਹੋ ਚੁੱਕੀ ਆ ਸਤੰਬਰ ਦੇ ਐਂਡ ਤੱਕ ਅਗਲੀ ਬਿਲਡਿੰਗ ਉਹਨਾਂ ਨੇ ਸ਼ੁਰੂ ਕਰ ਲਈ ਹੈ ਬੜੀ ਚੰਗੀ ਗੱਲ ਹੈ ਅਤੇ ਗੁਰੂ ਕਿਰਪਾ ਕਰੇ ਉਹ ਨੇਪਰੇ ਚੜ੍ਹੇ ਕੁਝ ਫੰਡ ਚਾਹੀਦੇ ਨੇ ਉਹਨਾਂ ਨੂੰ ਹੋਰ ਪਰ ਉਹ ਸੰਗਤਾਂ ਕਰ ਸਕਦੇ ਨੇ ਪੂਰੇ ਵਿੱਚ ਸੰਗਤ ਹਰ ਪੈ ਵੱਸਿਆ ਜੀ ਉਹ ਇਸ ਕਰਕੇ ਸੋ ਆਪ ਜੀ ਨੇ ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਵੱਧ ਤੋਂ ਵੱਧ ਉਸ ਵਿੱਚ ਮਾਇਆ ਪਾ ਕੇ ਟੇਬਲ ਲੱਗ ਜਾਣਾ ਬਾਹਰ ਅਤੇ ਉੱਥੇ ਸੀਟ ਦੇਣਗੇ ਉਹ ਸੈਂਟਰ ਕਲਾਰੇ ਵਾਲੇ ਅਤੇ ਜ਼ਰੂਰ ਕੁਛ ਨਾ ਕੁਛ ਹਿੱਸਾ ਪਾਉਣ ਦੀ ਕਿਰਪਾ ਕਰਨੀ ਆਪ ਜੀ ਨੇ ਹੁਣ ਸੂਚਨਾਵਾਂ ਅੱਜ ਤੰਤਰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੋਂ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅਤੇ ਆਪਾਂ ਕੁਝ ਸਿੱਖਾ ਲੈ ਲਈਏ ਕਿ ਸਾਦੇ ਵਿਆਹ ਹੋਣੇ ਚਾਹੀਦੇ ਨੇ ਫਜ਼ੂਲ ਖਰਚੀ ਬੰਦ ਹੋਣੀ ਚਾਹੀਦੀ ਹੈ ਮੈਂ ਸੰਖੇਪ ਰੂਪ ਵਿੱਚ ਇਹ ਸਿੱਖਿਆ ਕਹਿ ਦਿੰਦਾ ਜਪਜੀ ਸਾਹਿਬ ਜੀ ਦਾ ਪ੍ਰੋਗਰਾਮ ਚੱਲ ਰਿਹਾ 1 ਸਤੰਬਰ ਤੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਰੇ ਪ੍ਰਕਾਸ਼ ਨੂੰ ਸਮਰਪਿਤ ਅੱਜ ਵੀ ਕੀਰਤਨ ਹੋਣਾ ਹੈਗਾ ਜੀ ਉਹ ਸ਼ੁਰੂ ਹੋਏਗਾ 12 ਤੋਂ 12:40 ਤੱਕ ਜਪਜੀ ਸਾਹਿਬ ਦਾ ਕੀਰਤਨ ਦੇ ਵਿੱਚ ਆਪ ਜੀ ਨੇ ਸ਼ਾਮਿਲ ਹੋਣਾ ਉਸ ਬਾਣੀ ਦੇ ਪਾਤਸ਼ਾਹ ਪਰਸ਼ਨਾਮ ਸਿੰਘ ਜੀ ਨੇ ਕੀਰਤਨ ਕਰਨਾ ਹੋ ਅਤੇ ਨਾਲ ਕਥਾ ਵੀ ਹੋਣੀ ਉਸ ਤੋਂ ਬਾਅਦ ਉਹ ਚੱਲ ਰਹੀ ਹੈ 27 ਤਰੀਕ ਤੱਕ ਚੱਲਦਾ ਰਹਿਣਾ ਪ੍ਰੋਗਰਾਮ ਇਹ ਜਪਜੀ ਸਾਹਿਬ ਜੀ ਦੇ ਬਾਣੀ ਦੇ ਸੰਬੰਧ ਵਿੱਚ ਅਤੇ 27 ਨੂੰ ਆਪਾਂ ਨੇ ਨਗਰ ਕੀਰਤਨ ਵੀ ਰੱਖਿਆ ਆਉਂਦੇ ਐਤਵਾਰ ਸਮਾਂ ਨੋਟ ਕਰ ਲਓ ਉਸਦਾ ਹੈਗਾ ਜੀ 1:45 ਤੋਂ 1:45 ਸੋ 12:45 to 1:45 PM ਨਗਰ ਕੀਰਤਨ ਦਾ ਸਵਾਬ ਜੀ ਨੇ ਪਹਿਲਾਂ ਪੁੱਜ ਜਾਣਾ ਤਾਂ ਕਿ ਆਪ ਜੀ ਉਸਦੇ ਵਿੱਚ ਹਿੱਸਾ ਲੈ ਸਕੋ ਅੰਦਰ ਅੰਦਰ ਹੀ ਹੈਗਾ ਉਹ ਬਾਕੀ ਸਾਡੇ ਗੁਰੂ ਘਰ ਦੀ ਕਮੇਟੀ ਨੇ ਬਹੁਤ ਵਧੀਆ ਕੰਮ ਕੀਤਾ ਕਈ ਸਾਲਾਂ ਤੋਂ ਸਕਾਲਰਸ਼ਿਪ ਦਿੰਦੇ ਨੇ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਕਰ ਜਾਂਦੇ ਨੇ ਅੱਗੇ ਪੜ੍ਹਨਾ ਹੁੰਦਾ ਉਹਨਾਂ ਨੇ ਕਾਫੀ ਸਕਾਲਰਸ਼ਿਪ ਨੇ ਟੀਚਿੰਗ ਜਰਨਲਿਜ਼ਮ 4-year degree ਇਨ ਮੈਡੀਕਲ ਇੰਜੀਨੀਅਰਿੰਗ ਨੈਚੁਰਲ ਸਾਇੰਸਿਸ ਐਂਡ ਨਰਸਿੰਗ ਅਤੇ ਵੋਕੇਸ਼ਨਲ ਕੋਰਸਿਸ ਦੇ ਵਿੱਚ 1 ਸਾਲ ਦਾ ਹੈਗਾ ਜਿਹਨੇ ਜਿੱਦਾਂ ਦੀ ਕੋਰਸ ਹੈਗਾ ਉਹਦਾ ਉਹਨੂੰ ਸਕਾਲਰਸ਼ਿਪ ਦਿੱਤਾ ਜਾਣਾ ਬਹੁਤ ਸਾਰੇ ਪਰਿਵਾਰ ਉਸ ਵਿੱਚ ਹਿੱਸਾ ਪਾਉਂਦੇ ਨੇ ਸਕਾਲਰਸ਼ਿਪ ਫੰਡ ਦੇ ਪਾਸੇ, ਆਪ ਵੀ ਪਾ ਸਕਦੇ ਉਸ ਦੇ ਵਿੱਚ, ਅਤੇ ਐਪਲੀਕੇਸ਼ਨਾਂ ਭਰਨ ਲਈ ਜਾਣਾ ਪੈਣਾ ਜੀ sanhosegurdwara.org 'ਤੇ, ਉੱਥੇ ਸਾਰਾ ਇਨਫੋਰਮੇਸ਼ਨ ਪਈ ਹੈਗੀ ਹੈ। ਬੱਚਿਆਂ ਨੂੰ ਆਪਣਿਆਂ ਨੂੰ ਇਨਕਰੇਜ ਕਰੋ ਤਾਂ ਕਿ ਫੰਡ ਹੈਗੇ ਮਿਲੇ ਆਪਾਂ ਨੂੰ, ਸੰਗਤ ਨੇ ਦਿੱਤੇ ਨੇ, ਵੱਖਰੇ ਨੇ ਉਹ, ਅਤੇ ਉਸ ਦੇ ਵਿੱਚੋਂ ਆਪਾਂ ਨੇ ਵਰਤਣੇ ਆ, ਹਜ਼ੂਰ ਉਸ ਤੋਂ ਲਾਭ ਉਠਾਓ। 24 ਤਰੀਕ ਨੂੰ ਸਤੰਬਰ ਨੂੰ ਗੁਰਤਾਗਦੀ ਦਿਵਸ ਹੈਗੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, ਸਤੰਬਰ 26 ਨੂੰ ਜੋਤੀ ਜੋਤ ਧੰਨ ਧੰਨ ਗੁਰੂ ਰਾਮਦਾਸ ਜੀ ਦਾ, ਅਤੇ 27 ਦਾ ਤੁਹਾਨੂੰ ਪਤਾ ਹੁਣ ਸਾਰਾ ਦਿਨ ਪ੍ਰੋਗਰਾਮ ਹੈਗਾ, ਉਸ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਛੱਡ ਜਾਵਾਂ ਤਾਂ ਚੰਗੀ ਗੱਲ ਹੈਗੀ ਆ ਜੀ। ਹਾਂ, ਇੱਕ ਦੋ ਰਹਿ ਗਈਆਂ, ਬਾਹਰ ਇੱਕ ਹੋਰ ਟੇਬਲ ਵੀ ਲੱਗਣਾ ਹੈਗਾ, ਜੋ ਦੱਸਣਗੇ ਕਿ ਜਿਹੜੇ ਸੀਨੀਅਰ ਹੈਗੇ ਆ ਮੈਡੀਕਲ ਅਤੇ ਮੈਡੀਕਲ ਅਤੇ ਮੈਡੀਕੇਅਰ ਲੈਂਦੇ, ਉਹ ਕਿਵੇਂ ਜਿਹੜਾ ਫੰਡ ਉਹਨਾਂ ਨੂੰ ਕੋਲੋਂ ਦੇਣਾ ਪੈਂਦਾ ਉਹਦੀ ਬਜਾਏ ਫਰੀ ਕਿੱਦਾਂ ਕਰ ਸਕਦੇ, ਉਸ ਬਾਰੇ ਬਾਹਰ ਇੱਕ ਬੀਬੀ ਨੇ ਟੇਬਲ ਲਾਉਣਾ ਹੈਗਾ। ਉਹਦਾ ਕੋਈ ਪੈਸਾ ਨਹੀਂ ਦੇਣਾ ਆਪਾਂ, ਪਰ ਉਸ ਤੋਂ ਲਾਭ ਉਠਾਉਣਾ, ਇਨਫੋਰਮੇਸ਼ਨ ਲੈ ਲੈਣੀ ਆਪਾਂ। ਆਹ ਹੁਣ ਕੀਰਤਨ ਸਰਨ ਕਰੀਏ ਜੀ, ਸਮਾਂ ਉਹਨਾਂ ਨੂੰ ਪਤਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सारी संतानो धन धन साहिब श्री गुरु नानक देव जी महाराज जी दे पावन विआह पर्व की लख लख वधाइयां। आओ जी अगला प्रोग्राम बहुत ही सत्कारयोग साडे मगर जी उन्हां पासों सरवण करिए। फतेह बुलाओ,
1: वाहिगुरु जी का खालसा वाहिगुरु जी की फतेह। धन धन साहिब गुरु नानक देव जी दे विआह दे पुरब ते धन धन गुरु ग्रंथ साहिब जी दे दरबार दीआं हाजरियां भर के ਰਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਸਤਿਕਾਰ ਜੋ ਭਾਈ ਸਾਹਿਬ ਭਾਈ ਪ੍ਰੀਤਪਾਲ ਸਿੰਘ ਜੀ ਰਸੀਲਾ, ਹਜੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਤੇ ਹਜੂਰੀ ਰਾਗੀ ਸਿੱਖ ਸੈਨੋ ਦੇ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਰਾਇਣ ਪ੍ਰਕਾਸ਼ ਸਿੰਘ ਜੀ, ਜਿਹੜੇ ਪੋਤਰੇ ਨੇ ਸੰਤ ਸੁਜਾਨ ਸਿੰਘ ਜੀ ਦੇ। ਸੋ ਮੈਂ ਗਲਤ ਬੋਲਿਆ, ਬੋਲਣਾ ਫਿਰ ਠੀਕ ਨਾ, ਸੰਤ ਨਰਾਇਣ ਪ੍ਰਕਾਸ਼ ਸਿੰਘ ਜੀ ਅਤੇ ਉਹਨਾਂ ਦਾ ਜਥਾ ਸਮਾਂ ਹੈ ਉਹਨਾਂ ਦਾ 12 ਵਜੇ ਤੱਕ। ਠੀਕ, ਮੇਰੀ ਬੇਨਤੀ ਹੈ ਸਾਰਿਆਂ ਪਾਸ, ਪੁਲਾੜਿਆਂ ਪਾਸ ਵੀ, ਕੀਚੀਆਂ ਪਾਸ ਵੀ, ਇੱਕ ਮਿੰਟ ਜਿਹੜਾ ਹੈਗਾ ਅੱਜ ਉਹ ਹੋਰ ਵੀ ਮੇਰੇ ਲਈ ਔਖਾ ਹੋ ਹੁੰਦਾ ਜਾ ਰਿਹਾ, ਕਿਉਂਕਿ ਬੁਲਾਰੇ ਹੋਰ ਮੰਗੀ ਜਾਂਦੇ ਨੇ, ਹੋਰ ਆਈ ਜਾਂਦੇ ਨੇ। ਸੋ ਉਹ ਵੀ ਆਪਾਂ ਭੁਗਤਾਉਣੇ ਨੇ। ਸੂਚਨਾਵਾਂ ਜਲਦੀ ਜਲਦੀ ਤੰਤਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਸਭ ਤੋਂ ਪਹਿਲਾਂ ਆਪ ਜੀ ਨੂੰ ਵਧਾਈਆਂ ਹੋਣ ਜੀ ਤੰਤਰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੀਆਂ, ਅਤੇ ਨਾਲ ਹੀ ਆਪਾਂ ਆਉਂਦੇ ਐਤਵਾਰ ਰੱਖਿਆ ਹੈਗਾ ਪ੍ਰੋਗਰਾਮ ਤੰਤਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਉਹ ਜੋ ਆਪਾਂ ਉਸੇ ਸੰਬੰਧ ਦੇ ਵਿੱਚ ਸਹਿਜ ਪਾਠ ਰੱਖਿਆ ਹੈਗਾ 1 ਸਤੰਬਰ ਦਾ, ਉਹਦਾ ਭੋਗ ਵੀ ਪੈਣਾ 27 ਨੂੰ ਆਉਂਦੇ ਐਤਵਾਰ ਇੱਥੇ 10 ਵਜੇ, ਇੱਕੋ ਉਸ ਇਕੱਲੇ ਉਸ ਸਹਿਜ ਪਾਠ ਦਾ, ਬਾਕੀ ਨਹੀਂ ਜਿਹੜੇ ਘਰਾਂ 'ਚ ਰੱਖੇ ਉਹ ਨਹੀਂ ਹਾਲੇ। ਅਤੇ ਫਿਰ ਉਹ ਨਾਲ ਨਗਰ ਕੀਰਤਨ ਵੀ ਹੈ, ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ ਜੀ, ਜਿਹੜਾ ਅੰਦਰ ਹੀ ਹੋਣਾ ਉਹ ਹੈਗਾ ਜੀ 1:45 ਤੋਂ ਲੈ ਕੇ 2:45, ਫਰੋਮ 12:45 ਟੂ 1:45 PM ਅੰਦਰ ਹੀ ਹੋਣਾ। ਪਹਿਲਾਂ ਆ ਜਾਣਾ ਆਪ ਜੀ ਨੇ ਨਗਰ ਕੀਰਤਨ ਤੋਂ, ਕਿਉਂਕਿ ਖਾਲਸਾ ਸਕੂਲ ਨੂੰ ਆਪਾਂ ਨੂੰ ਸਟੇਜ ਦੇਣੀ ਹੈ, ਹਾਲ ਦੇਣਾ 2 ਵਜੇ ਬਿਗ ਬੇਲਾ ਕਰਕੇ। ਉਸ ਦੇ ਨਾਲ ਨਾਲ ਅੱਜ ਬਟਾਲਾ ਅਤੇ ਇਲਾਕਾ ਸੰਗਤਾਂ ਰਲ ਕੇ ਮਨਾ ਰਹੀ ਹੈ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦਾ ਪੁਰਬ। ਸਿੱਖੰਡ ਪਾਠ ਦੇ ਭੋਗ ਹੁਣ ਪੈ ਚੁੱਕੇ ਨੇ, ਬਾਕੀ ਕੀਰਤਨ ਮੇਨ ਹਾਲ ਦੇ ਵਿੱਚ ਹੈਗਾ, ਉਹਨਾਂ ਦਾ ਲੰਗਰ ਗੁਰੂ ਕਾ ਉਹਨਾਂ ਦੇ ਵੱਲੋਂ ਹੈਗਾ, ਸਾਰਿਆਂ ਵੱਲੋਂ ਗੁਰੂ ਸੇਵਾ ਤਾਂ ਪਾ ਚੜ੍ਹਦੀਆਂ ਕਦਮ ਬਖਸ਼ੀ। ਸਕਾਲਰਸ਼ਿਪ ਆਪ ਜੀ ਦੇ ਗੁਰੂ ਘਰ ਵੱਲ ਦੀ ਕਮੇਟੀ ਨੇ ਪਾਸ ਕੀਤੇ ਨੇ, ਜਿਹੜੇ ਬੱਚੇ ਆ ਸਕੂਲ ਕਰ ਚੁੱਕੇ ਨੇ ਉਹ ਮੈਂ ਹੁਣ ਸਮਾਂ ਨਾ ਲਾਵਾਂ, ਉਹ ਤੁਸੀਂ ਜਾ ਕੇ ਵੈਬਸਾਈਟ 'ਤੇ ਸੈਨਹੋਜ਼ੇ ਗੁਰਦੁਆਰਾ .org 'ਤੇ ਜਾ ਕੇ ਇਨਫੋਰਮੇਸ਼ਨ ਲੈ ਲਓ, ਹਾਈ ਸਕੂਲ ਦੇ ਬੱਚੇ ਬੱਚੀਆਂ ਨੂੰ ਅਪਲਾਈ ਕਰਾਓ, ਉਹਦੇ 'ਚ ਸਾਰਾ ਕੁਝ ਲਿਖਿਆ ਹੈਗਾ ਕੀ ਕੁਝ ਨਾਲ ਡਾਕੂਮੈਂਟ ਲਾਉਣੇ ਆ। ਐਪਲੀਕੇਸ਼ਨ 15 ਅਕਤੂਬਰ ਹੈਗੀ ਉਹਦੀ ਸਬਮਿਟ ਕਰਨ ਦੀ, ਆਪ ਜੀ ਨੇ ਡਾਕਟਰ ਗੁਰਿੰਦਰਪਾਲ ਸਿੰਘ ਜੀ ਪਾਸ ਉਹ ਦੇ ਦੇਣੀ ਹੈਗੀ ਹੈ। ਉਸ ਤੋਂ ਬਾਅਦ ਬਾਕੀ ਸੂਚਨਾਵਾਂ ਮੈਂ ਹੁਣ ਸਾਰੀਆਂ ਛੱਡ ਜਾਣੀਆਂ, ਇੱਕ ਦੋ ਬੇਨਤੀਆਂ। ਸਾਡੇ ਪਾਸ ਸੈਂਟਾ ਕਰਾ ਗੁਰੂ ਘਰ ਵਾਲੇ ਆਏ ਨੇ, ਬਾਹਰ ਟੇਬਲ ਆਇਆ ਉਹਨਾਂ ਨੇ, ਅਤੇ ਆਪ ਜੀ ਨੇ ਕਿਰਪਾ ਕਰਕੇ ਉਸ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਕਿਰਪਾ ਕਰਨੀ। ਦੂਜਾ ਟੇਬਲ ਹੋਰ ਵੀ ਲੱਗਾ ਹੈਗਾ ਜਿਹੜੇ ਸੀਨੀਅਰ ਹੈਗੇ ਆ ਮੈਡੀਕਲ ਅਤੇ ਮੈਡੀਕੇਅਰ ਲੈ ਰਹੇ, ਉਹਨਾਂ ਵਾਸਤੇ ਕਿ ਕਿਵੇਂ ਜਿਹੜਾ ਆਪਾਂ ਪੈਸੇ 200 ਕੁਛ ਦਿੰਦੇ ਹਾਂ ਉਹ ਉਹਨਾਂ ਨੂੰ ਫਰੀ ਕਰਾ ਕਰ ਸਕਦੇ ਹਾਂ, ਉਸ ਟੇਬਲ ਤੋਂ ਇਨਫੋਰਮੇਸ਼ਨ ਲੈਣੀ ਆਪ ਜੀ ਜਾ ਕੇ। ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਾਂਜੀ ਜੋ ਜੰਝ ਦੇ ਨਾਲ ਨੱਚਦੇ ਟੱਪਦੇ ਤੇਤੇ ਘਰ ਜਾ ਟੁੱਕਦੇ ਹਨ ਤੇ ਆਪੇ ਮਾਂਜੀ ਜੋ ਬੱਚੀ ਦਾ ਪਰਿਵਾਰ ਜੰਝ ਦੀ ਸਵਾਗਤ ਵਾਸਤੇ ਹੱਥਾਂ ਵਿੱਚ ਫੁੱਲ ਵਰਖਾ ਵਾਸਤੇ ਹੱਥ ਜੋੜ ਕੇ ਖੜੋਤੇ ਹਨ। ਅੱਜ ਪੁਰਬ ਮਨਾਇਆ ਜਾ ਰਿਹਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਦਾ ਦਿਹਾਨ। ਸਭ ਸੰਗਤਾਂ ਨੂੰ ਕੁਟਾਨ ਕੋਟ ਵਧਾਈਆਂ ਹੋਣ ਜੀ। ਜੰਝ ਤੇਤਾ ਤੇ ਪਤੇਤਾ ਪਰਿਵਾਰ, ਆਪ ਸਵਾਮੀ ਆਪੇ ਜਾਂਜੀ ਆਪੇ ਮਾਂਜੀ, ਲਾੜਾ ਦੁਲਹਾ ਸਿਰ ਤੇ ਕਲਗੀ ਸਜਾ ਕੇ ਸੇਰਾ ਸਜਾ ਕੇ ਬੜਾ ਬੰਕੜਾ ਲੱਗ ਰਿਹਾ। ਸਾਹਿਬ ਆਖਦੇ ਹਨ ਕਿਤਨਾ ਸੋ ਰਿਹਾ, ਕਿਤਨਾ ਸੁਭਾਏ ਮਾਨ ਹੈ, ਸੋਹੇ ਅਲੇ ਮੇਰੇ ਬੰਕ ਦੁਆਰੇ ਰਾਮ, ਪਰ ਪਾਹੁਨਲੇ ਮੈਂ ਉਹਨਾਂ ਦੀ ਚਰਨ ਧੂਰ ਲੈਂਦਾ ਹਾਂ ਜਿਨ੍ਹਾਂ ਨੇ ਮੇਰਾ ਇਹ ਸਾਕ ਸੰਬੰਧ ਨਿਭਾਇਆ, ਮੇਰਾ ਸੰਜੋਗ ਮਿਲਾਇਆ। ਉਹ ਕੌਣ ਹਨ? ਮੇਰੇ ਸੰਤ ਪਿਆਰੇ ਰਾਮ। ਉਹ ਵਿਚੋਲਾ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ, ਆਪੇ ਜਾਂਜੀ ਆਪੇ ਮਾਂਜੀ ਆਪ ਸਵਾਮੀ ਆਪ ਦੇਵ। ਇਹ ਤੇ ਹੈ ਦ੍ਰਿਸ਼ਟਾਂਤ, ਦੁਨਿਆਵੀ ਦ੍ਰਿਸ਼ਟਾਂਤ। ਮੇਰੇ ਮਹਾਂਪੁਰਖ ਸੁਮਤ ਬਖਸ਼ਦੇ ਸਨ ਬਈ ਬਾਣੀ ਬਹੁ ਅਰਥੀ ਹੈ। ਬਾਣੀ ਸਾਡਾ ਅਰਥ ਵੀ ਸਵਾਰਦੀ ਹੈ, ਸਾਡੇ ਸੰਸਾਰਕ ਕਾਰਜ ਵੀ ਕਰਦੀ ਹੈ, ਔਰ ਬਾਣੀ ਸਾਨੂੰ ਦਰਗਾਹ ਦੀ ਸੁਮਤ ਵੀ ਬਖਸ਼ਦੀ ਹੈ। ਦਰਗਾਹੀ ਸੁਮਤ ਵੀ ਬਾਣੀ ਤੋਂ ਹੀ ਪ੍ਰਾਪਤ ਹੋਏਗੀ, ਇਹ ਸਾਡਾ ਪਰਮਾਰਥ ਵੀ ਸਵਾਰਦੀ। ਇਹ ਸੰਸਾਰਕ ਦ੍ਰਿਸ਼ਟਾਂਤ ਦੇਖ ਕੇ ਬਾਣੀ ਸਾਨੂੰ ਸਮਝਾ ਰਹੀ ਹੈ, ਕਦੀ ਤੂੰ ਵੀ ਮਾਂਜੀ ਬਣ ਜਾ, ਹੱਥਾਂ ਵਿੱਚ ਫੁੱਲ ਲੈ ਕੇ ਫੁੱਲ ਵਰਖਾ ਵਾਸਤੇ ਤੂੰ ਵੀ ਸਵਾਗਤ ਵਿੱਚ ਖੜੋ ਜਾ ਜੀ। ਕਿਸ ਦੀ ਜੰਝ ਆ ਰਹੀ ਹੈ? ਆਖਿਆ ਤੇਰੇ ਪਤੀ ਪਰਮੇਸ਼ਵਰ ਦੀ ਜੰਝ ਆ ਰਹੀ ਹੈ। ਤੂੰ ਇਸਤਰੀ ਰੂਪ ਹੈ, ਇਸਤਰੀ ਰੂਪ ਚੇਰੀ ਕੀ ਨਿਆਈ, ਸੋਬ ਨਹੀਂ ਬਿਨ ਭਰਤਾ ਰੇ। ਤੂੰ ਵੀ ਲਾੜੇ ਦੀ ਇੰਤਜ਼ਾਰ ਵਿੱਚ ਖੜੋ, ਲਾੜਾ ਤੇਰਾ ਸੌ ਪਤੀ ਪਰਮੇਸ਼ਵਰ, ਸਿੱਖ ਦਾ ਲਾੜਾ, ਸਿੱਖ ਦਾ ਦੂਲਾ, ਸਿੱਖ ਦਾ ਨੀਂਗਰ ਕੌਣ ਹੈ? ਸਾਡਾ ਗੁਰੂ ਹੈ। ਇਹ ਜੀਵ ਆਤਮਾ ਸਵਾਗਤ ਵਾਸਤੇ ਬਿਰਲਾਪ ਕਰ ਲਈ ਹੈ, ਔਰ ਇਸ ਦੀ ਗਵਾਹੀ ਦੇਣਗੀਆਂ ਇਸ ਦੀਆਂ ਅੱਖਾਂ। ਅੱਖਾਂ ਵਿੱਚ ਆਏ ਅਥਰੂ ਕਿ ਕਦੀ ਤੇ ਮੇਰਾ ਸੌ, ਮੇਰਾ ਪਰਮੇਸ਼ਰ, ਮੇਰਾ ਗੁਰੂ। ਗੁਰੂ ਕੀ ਸੰਗਤ ਜਪੋ ਸਤਨਾਮ।
1: ਵਾਹਿਗੁਰੂ
0: ਮੇਰਾ ਗੁਰੂ ਮੇਰੇ ਹਿਰਦੇ ਤੇ ਆਸਣ ਤੇ ਆ ਪਵੇ ਜਿਵੇਂ ਦੁੱਲਾ ਆਉਂਦਾ। ਗੁਰੂ ਨਾਨਕ ਸਾਹਿਬ ਜੀ ਦੀ ਜੰਝ ਆਈ, ਆਓ ਅੱਜ ਅਸੀਂ ਵੀ ਇਸੇ ਆਸ਼ੇ ਨੂੰ ਮੁੱਖ ਰੱਖੀਏ, ਆਪਣੇ ਹਿਰਦੇ ਤੇ ਆਸਣ ਤੇ ਅਰਦਾਸ ਕਰੀਏ, ਹੇ ਗੁਰੂ ਨਾਨਕ ਸਾਹਿਬ ਜੀ ਕਦੀ ਇਸ ਹਿਰਦੇ ਤੇ ਆਸਣ ਤੇ ਆ ਕੇ ਭਾਗ ਲਾਓ, ਕਦੀ ਤੇ ਆਓ। ਮੈਂ ਨਿਮਾਣੀ ਦੇ ਕਦੋਂ ਘਰ ਆਵੋਗੇ, ਇਸ ਹਿਰਦੇ ਤੇ ਆਣ ਬਿਰਾਜੋ। ਆਪ ਸੁਆਮੀ ਆਪ ਦੇਵਾ, ਆਪਣਾ ਕਾਰਜ ਆਪ ਸਵਾਰੇ, ਆਪੇ ਧਾਰਨ ਧਾਰੇ, ਕੌ ਨਾਨਕ ਸੋ ਘਰ ਮੇ ਬੈਠਾ ਸੋਹੇ ਬੰਕ ਦੁਆਰੇ। ਉਦੋਂ ਬਾਣੀ ਤੇਰੀ ਸੁਰਤ ਨੂੰ ਗੁਰੂ ਚਰਨਾਂ ਨਾਲ, ਬਾਣੀ ਰਾਹੀਂ ਤੇਰੀ ਸੁਰਤ ਦਾ ਗੁਰੂ ਚਰਨਾਂ ਨਾਲ ਮਿਲਾਪ ਹੋ ਜਾਵੇ, ਗੰਢ ਪੈ ਜਾਵੇ, ਤੇਰਾ ਪੱਲਾ ਗੁਰੂ ਦੇ ਹੱਥ ਵਿੱਚ ਹੋਵੇ, ਤੇਰਾ ਗੁਰੂ ਚਰਨਾਂ ਨਾਲ ਵਿਆਹ ਹੋ ਜਾਵੇ। ਗੁਰੂ ਕੀ ਸੰਗਤ, ਜਪੋ ਸਤਨਾਮ ਸ੍ਰੀ ਵਾਹਿਗੁਰੂ।

0: वेश वटाया माया तिस दे नेल ना आवे निरंकार दा साया सच्चे पाया चौदां लोक हुकम विच बद्दे मुंह न कोई मोले चौदां लोक हुकम विच बद्दे मुंह न कोई मोले जड़ चेतन जो नदरी आवे धूड़ी तेरी लोड़े। कई जड़ जूनियां हन कई चेतन जूनियां हन। ए मनुख जूनी ए चेतन जूनी है। इसनू चेतना है इसनू सोझी है। ओ तां गुरु नानक साहिब जी दे गुण गा ही रही है पर जेड़ी जड़ जूनियां हन जिवें पत्थर है ओ भी गुरु नानक दे गुण गा रहा। कौडा सी जो कौडियां दा लखां दा बनाए दिता चोर मन होर होए रोए के पुकारिया सजन दे नाम हेठा ठगदा जहान सारा ठगिया गया आप हथ कन्ना नू लगा लिया होई शर्म सारी सी जो वली कंधारी ताई। मर्दाने ने बेनती की पाछा प्यास लगी है मर्दानिया पानी पहाड़ी पानी ते पहाड़ी दी चोटी ते है पाछा कदी पानी भी पहाड़ी दी चोटी ते ठहरिया रुकिया। पानी दा सुभा है नीवी थां नू वग तुरदा मर्दानिया पहाड़ी दे उत्ते इक बैठे ही नाम है उसका वली बड़ा करामाती है शक्तियां दा मालक है इस दी ताक कंधार तक पई है इस वास्ते इसनु सारे आखदे हन वली कंधारी। पर पाछा तुसी की आखदे हो ये है बड़ा हंकारी ये है बड़ा हंकारी क्योंकि शक्तियां आ गई तप कर करके बंदगी कर करके शक्तियां इकत्र कर लिया पर निम्रता दा भांडा नहीं है। धन धन बाबा नंद सिंह जी महाराज कलेरां वाले वचन करिया करदे सन बई निम्रता ही पदार्थ है निम्रता ही नाम है निम्रता ही प्राप्ति है निम्रता ही गुरु नानक है और निम्रता ही निरंकार है। गुरु की संगत जपो सतनाम पाछा फिर करो इसनु निम्रता दी कोई किनका बख्शो इसे वास्ते आया इसे वास्ते तेनू प्यास लगी है जा चला जा पहाड़ी ते चढ़ जा जा पानी मंग पर चेते रखी साडा नाम ना लई साडा नाम ना लई पाछा तेरा नाम ना लवां होवा तेरा ढाडी तेरा डूम तेरा नाम ना लवां किंज ना लवां आख्या पैरा दई। जिस वेले मर्दाना पहाड़ी ते चढ़िया अगों वली वेख रहा ये कौन है मनुख मैं ते शक्तियां नाल इत्थे ठहरिया हां पानी रोकिया है साल मगरों इत्थे मेला लगदा है दुनिया आउंदी है ਇਹ ਕੌਣ ਇਕੱਲਾ ਮਨੁੱਖ ਤੁਰਿਆ ਆਉਂਦਾ। ਜਿਸ ਵੇਲੇ ਮਰਦਾਨਾ ਪਹਾੜੀ ਤੇ ਪਹੁੰਚਿਆ ਰਾਮ ਸਤ ਕੀਤੀ ਤੇ ਵਲੀ ਨੇ ਪੁੱਛਿਆ ਤੂੰ ਕੌਣ ਆਖਦਾ ਜੀ ਮੈਂ ਮਰਦਾਨਾ ਪਹਾੜੀ ਤੇ ਕਿਵੇਂ ਆਇਆ ਪਾਣੀ ਦਾ ਘੁੱਟ ਮੰਗਣ ਆਇਆ ਪਿਆਸ ਲੱਗੀ ते मेरे मालक ने आख्या पानी वली कोल है तेरा मालक तेरे नाल कोई होर भी है हां केवल मेरा मालक नहीं सारे जगत दा मालक है वो परवरदिगार है भोले लोग होंदे हन ना कुछ ਸਮਝਾ ਕੇ ਭੇਜੋ, ਫੇਰ ਵੀ ਮੂੰਹੋਂ ਗੱਲ ਕੱਢ ਹੀ ਦਿੰਦੇ ਹਨ। ਨਿਕਲ ਗਈ ਮਰਦਾਨੇ ਦੇ ਮੂੰਹੋਂ, ਮੇਰਾ ਮਾਲਕ ਕੌਣ, ਤੇਰਾ ਮਾਲਕ ਕੀ, ਉਸਦਾ ਨਾਮ, ਤੇ ਮਰਦਾਨੇ ਦੇ ਰੋਮ ਰੋਮ ਵਿੱਚੋਂ ਆਵਾਜ਼ ਆਈ, ਧੰਨ ਗੁਰੂ ਨਾਨਕ। ਗੁਰੂ ਕੀ ਸੰਗਤ, ਸਾਰੇ ਗੂੰਜ ਪਾ ਦਿਓ, ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਆਖੋ ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ।
0: ਮਹਾਂਪੁਰਖ ਬਖਸ਼ਿਸ਼ ਕੀਤਾ ਕਰਿਆ ਕਰਦੇ ਸਨ, ਪੁੱਛੋ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਔਰ ਮੇਰੇ ਪੂਜ ਦਾਦਾ ਜੀ ਸ੍ਰੀਮਾਨ ਸੰਤ ਸੁਜਾਨ ਸਿੰਘ ਜੀ ਮਹਾਰਾਜ ਦਿੱਲੀ ਵਾਲੇ। ਬਚਨ ਕਰਿਆ ਕਰਦੇ ਸਨ, ਜੇ ਹੋਰ ਕੁਛ ਵੀ ਨਹੀਂ ਕਰ ਸਕਦਾ ਨਾ, ਜੇ ਕੁਛ ਨਹੀਂ ਕਰ ਸਕਦਾ, ਅਜੇ ਪਹਿਲੀ ਜਮਾਤੇ ਹੈ, ਤੇ ਕੇਵਲ ਇਤਨਾ ਕਰਿਆ ਕਰ, ਉੱਠਦਿਆਂ ਬਹਿੰਦਿਆਂ ਆਖਿਆ ਕਰ ਧੰਨ ਗੁਰੂ ਨਾਨਕ, ਗੁਰੂ ਨਾਨਕ ਨੂੰ ਸਿੱਧੀ ਆਵਾਜ਼ ਮਾਰ, ਗੁਰੂ ਨਾਨਕ ਦਾ ਨਾਮ ਲੈ। ਕੀ ਪਤਾ ਕਦੀ ਗੁਰੂ ਨਾਨਕ ਤੇਰੇ ਤੇ ਰੀਝ ਜਾਏ, ਤੇਰੇ ਭਾਗ ਜਗਾਗਣ, ਤੇਰੀ ਸੁਰਤ ਵਿੱਚ ਆ ਜਾਵੇ। ਜਿਸ ਵੇਲੇ ਗੁਰੂ ਨਾਨਕ ਦਾ ਨਾਮ ਸੁਣਿਆ, ਵਲੀ ਤੇ ਸੜਬਲ ਗਿਆ, ਜਗਤ ਦਾ ਮਾਲਕ ਤੇ ਪਾਣੀ ਲੈਣ ਮੇਰੇ ਕੋਲ ਆਇਆ, ਜਾਂ ਫਿਰ ਉਸੇ ਕੋਲੋਂ ਪਾਣੀ ਲੈ ਲੈ। ਆਖਦਾ ਪਾਣੀ ਦੇ ਸਕਦਾ ਸੀ, ਪਰ ਕਿਸੇ ਕਾਰਨ ਵਾਸਤੇ ਉਹਨੇ ਮੈਨੂੰ ਤੇਰੇ ਕੋਲ ਭੇਜਿਆ, ਨਾ ਮੈਂ ਨਾ ਪਾਣੀ ਦਿੰਦਾ, ਵਾਪਿਸ ਤੋੜ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਮੁੜ ਸਮਝਾਇਆ, ਦੂਜੀ ਵਾਰ ਵਲੀ ਨੂੰ ਪਹਾੜੀ ਤੇ ਭੇਜਿਆ, ਤੀਸਰੀ ਵਾਰ ਭੇਜਿਆ। ਵਲੀ ਆਖਦਾ ਇੱਕ ਵਾਰੀ ਕਹਿ ਦੇ ਤੂੰ ਨਾਨਕ ਦਾ ਨਹੀਂ। ਮਰਦਾਨੇ ਨੇ ਆਖਿਆ ਕਿੰਜ ਕਹਿ ਦੇਵਾਂ, ਮੇਰਾ ਤੇ ਰੋਮ ਰੋਮ ਮੇਰੇ ਮਹਾਂਪੁਰਖ ਸੱਦ ਲਾਇਆ ਕਰਦੇ ਸਨ, ਪੜਿਆ ਕਰਿਆ ਕਰਦੇ ਸਨ।

ਸਤਕਾਰ ਇੱਥੇ ਅਦਲ ਤੋਂ ਗੰਢਾਂ ਪਈਆਂ ਹਨ। ਮੈਂ ਕਿਵੇਂ ਕਹਿ ਦਵਾਂ, ਮੈਂ ਗੁਰੂ ਨਾਨਕ ਦਾ ਹੀ ਹਾਂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਖਸ਼ਿਸ਼ ਕਰਦੇ ਸਨ, ਪੁੱਛਦੇ ਸਨ ਗੁਰੂ ਨਾਨਕ ਕਿਹਦਾ, ਤੇ ਫਿਰ ਝੋਲੀ ਭਰ ਦਿੰਦੇ ਸਨ ਜੋ ਗੁਰੂ ਨਾਨਕ ਦਾ। ਤੂੰ ਗੁਰੂ ਨਾਨਕ ਦਾ ਹੋ ਜਾ, ਗੁਰੂ ਨਾਨਕ ਸਾਹਿਬ ਜੀ ਤੇਰੇ ਹੋ ਜਾ ਬਣਗੇ। ਨਹੀਂ ਪਾਣੀ ਦਿੱਤਾ, ਵਾਪਿਸ ਪਰਤ ਆਇਆ, ਸਿਰ ਤੋਂ ਪੱਗ ਲਾਈ, ਹੇਠਾਂ ਲੈ ਲਈ, ਲੰਮਾ ਪੈ ਗਿਆ। ਬਾਬੇ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੇ, ਮਰਦਾਨਾ ਕੀ ਪਿਆ ਕਰਨਾ? ਮਰਦਾਨੇ ਨੇ ਆਖਿਆ ਹਾਂ ਮਰਦਾ ਹਾਂ। ਨਹੀਂ ਮਰਦਾਨੇ, ਤੈਨੂੰ ਮਰਨ ਨਹੀਂ ਦੇਣਾ। ਤੇ ਫਿਰ ਆਖਦਾ ਪਾਣੀ ਮੈਨੂੰ ਇੰਜ ਪਿਲਾਓ ਜਿਵੇਂ ਖਵਾਈਆਂ ਖੱਖੜੀਆਂ, ਨਹੀਂ ਤਾਂ ਮੇਰੇ ਵਾਸਤੇ ਤਿਆਰ ਕਰੋ ਲੱਕੜੀਆਂ। ਨਹੀਂ ਮਰਦਾਨੇ, ਲੈ ਪਾਣੀ ਤੇ ਆ ਵੀ ਗਿਆ। ਕਿੱਥੇ ਪਾਣੀ? ਉਹ ਸਾਹਮਣੇ ਪੱਥਰ ਹਟਾ। ਜਿਸ ਵੇਲੇ ਮਰਦਾਨੇ ਨੇ ਪੱਥਰ ਚੁੱਕਿਆ ਤੇ ਹੇਠੋਂ ਪਾਣੀ ਦਾ ਚਸ਼ਮਾ ਵਗ ਤੁਰਿਆ। ਗੁਰੂ ਕੀ ਸੰਗਤ ਜਪੋ ਸਤਨਾਮ। ਉੱਤੇ ਪਹਾੜੀ ਤੇ ਬੈਠਾ ਵਲੀ ਵੇਖ ਰਿਹਾ, ਮੇਰਾ ਪਾਣੀ ਰੁੜ ਗਿਆ, ਜਿਹੜਾ ਮੈਂ ਸ਼ਕਤੀ ਨਾਲ ਪਹਾੜੀ ਦੇ ਉੱਤੇ ਰੋਕਿਆ ਸੀ ਉਹ ਹੇਠਾਂ ਵਗ ਗਿਆ। ਪਰ ਮਨ ਵਿੱਚ ਈਰਖਾ ਆਈ, ਗੁਰੂ ਨਾਨਕ ਦੀ ਅਜ਼ਮਤ ਨੂੰ ਜਾਣਿਆ ਨਹੀਂ, ਉੱਥੋਂ ਪਹਾੜ ਰੋਲਿਆ ਸੂ, ਉੱਤੋਂ ਪਹਾੜ ਰੋਲਿਆ। ਪਾਣੀ ਪੀਣ ਲੱਗਾ ਮਰਦਾਨਾ, ਰੁੜਦਾ ਪਹਾੜ ਵੇਖਿਆ ਤੇ ਆਖਦਾ ਜੀ ਮੌਤ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੇ ਨਿਰੰਕਾਰ ਦੇ ਢਾਡੀ, ਜੋ ਗੁਣ ਗਾਉਂਦੇ ਹਨ ਉਹ ਇੰਜ ਬੇਮੌਤੇ ਨਹੀਂ ਮਰਦੇ, ਜੋ ਨਾਮ ਅੰਮ੍ਰਿਤ ਪੀਂਦੇ ਹਨ। ਪਾਤਸ਼ਾਹ ਫਿਰ ਕਰੋ, ਮੇਰੀ ਰੱਖਿਆ ਦਾ ਮੇਰੇ ਬਚਾਅ ਦਾ ਕੋਈ ਯਤਨ ਕਰੋ। ਪਹਾੜ ਰੁੜਦਾ ਆਇਆ, ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸੋਹਣਾ ਪਵਿੱਤਰ ਪੰਜਾ ਪਹਾੜ ਦੇ ਵਿੱਚ ਖੋਬ ਦਿੱਤਾ। ਗੁਰੂ ਕੀ ਸੰਗਤ ਜਪੋ ਸਤਨਾਮ। ਸ੍ਰੀ ਵਾਹਿਗੁਰੂ। ਪਹਾੜ ਮੋਮ ਹੋ ਗਿਆ, ਇਹ ਜੜ ਜੂਨੀ ਹੈ, ਪੱਥਰ ਹੈ, ਪਹਾੜ ਹੈ, ਪਰ ਮੋਮ ਹੋ ਗਿਆ। ਅੱਜ ਵੀ ਜਾਓ ਗੁਰਦੁਆਰਾ ਪੰਜਾ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀ ਕਰਾਮਾਤ, ਪ੍ਰਤੱਖ ਕਰਾਮਾਤ, ਉਹ ਪਹਾੜ ਯਾਦ ਦਿਲਾ ਰਿਹਾ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਵਲੀ ਨੂੰ ਸਮਝ ਪੈ ਗਈ ਨਾ, ਗਲ ਵਿੱਚ ਪਾਇਆ ਪੱਲਾ, ਮੂੰਹ ਵਿੱਚ ਲਿਆ ਖਾ, ਨੰਗੀ ਪੈਰੀ ਤੁਰਦਾ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਆਣ ਚੱਠਾ, ਮੈਨੂੰ ਬਖਸ਼ ਲਓ। ਹੋਈ ਸ਼ਰਮ ਸਾਰੀ ਸੀ ਜੋ ਵਲੀ ਕੰਧਾਰੀ ਤਾਈਂ, ਇੱਕ ਹੱਥ ਨਾਲ ਜਾ ਪਹਾੜੀ ਨੂੰ ਖਿਲਾ ਰਿਹਾ, ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਕਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰੇ। 14 ਲੋਕ ਹੁਕਮ ਵਿੱਚ ਬੱਧੇ, ਮੂੰਹ ਨਾ ਕੋਈ ਮੋੜੇ, ਜੜ ਚੇ ਤਨ ਜੋ ਨਦਰੀ ਆਵੇ, ਧੂੜੀ ਤੇਰੀ ਲੋੜੇ। ਗੁਰੂ ਨਾਨਕ ਕੁਦਰਤ ਤੇ ਹਾਵੀ ਹੈ, ਕੁਦਰਤ ਦਾ ਮਾਲਕ ਹੈ ਗੁਰੂ ਨਾਨਕ।

0: ਪਠਾਨਕੋਟ ਚੁੱਕਦਾ। ਗਰੀਬ ਨਿਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਮਹਾਂਪੁਰਖਾਂ ਦਾ, ਗੁਰੂ ਕੀ ਸੰਗਤ ਦਾ, ਔਰ ਵੀਰਾਂ ਪ੍ਰਬੰਧਕਾਂ ਦਾ, ਔਰ ਉਹਨਾਂ ਵਿਚੋਲਿਆਂ ਦਾ ਜਿਨ੍ਹਾਂ ਦੇ ਸਦਕੇ ਤੁਹਾਡੀ ਚਰਨ ਛੋ ਪ੍ਰਾਪਤ ਹੋਈ ਹੈ। ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਦੀ ਹਾਜ਼ਰੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਏ ਹਨ, ਗੁਰੂ ਨਾਨਕ ਸਾਹਿਬ ਕਰਨ ਕਿਰਪਾ ਸਾਰੀ ਸੰਗਤ ਨੂੰ ਆਪਣੇ ਦਰੋਂ ਗਰੋਂ ਗੁਣ ਗਾਵਣ ਦੀ ਦਾਤ, ਨਿਤਨੇਮ ਦੀ ਦਾਤ ਬਖਸ਼ਣ। ਤੇ ਫਿਰ ਇੰਜ ਕਰਦਿਆਂ ਕਰਦਿਆਂ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਿਆਰ ਨਾਲ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਓ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਦਰਬਾਰੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲਾੜੀ ਪਰਮ ਸਕਾਰ ਜੋ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਸੰਤ ਨਾਰਾਇਣ ਪ੍ਰਕਾਸ਼ ਸਿੰਘ ਜੀ, ਜਿਹੜੇ ਪੋਤਰੇ ਨੇ ਸੰਤ ਸੁਜਾਨ ਸਿੰਘ ਜੀ ਦੇ, ਅਤੇ ਉਹਨਾਂ ਦਾ ਜਥਾ ਜਿਹਨਾਂ ਨੇ ਆਪਣੀ ਲਾਜਮੰਡ ਦੀ ਕੀਰਤਨ ਸਰਵਨ ਕੁਆਇਰ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਦਾਸ ਖੇਮਾ ਚਾਹੁੰਦਾ ਇੱਕ ਇੱਕ ਸੈਕਿੰਡ ਵੀ ਅੱਜ ਜਿਹੜਾ ਹੈਗਾ ਉਹ ਲਈ ਮੈਂ ਤਰਸ ਰਿਹਾ, ਖੇਮਾ ਚਾਹੁੰਦਾ ਇਸ ਗੱਲ ਲਈ। ਬਹੁਤ ਪੁਲਾਰੇ ਨੇ ਅਤੇ ਸਾਰ ਇੱਕ ਨੂੰ ਟਾਈਮ ਦੇਣ ਦੀ ਲੋੜ ਪੈ ਗਈ, ਇੱਕ ਇੱਕ ਮਿੰਟ ਦੇਣਾ ਪੈਣਾ ਹੁਣ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਮੈਂ ਬੇਨਤੀ ਕਰਾਂ ਸਰਦਾਰ ਜਗਮੋਹਨ ਸਿੰਘ ਸਾਹਨੀ ਜੀ ਨੂੰ ਕਿ ਉਹਨਾਂ ਨੂੰ ਸਨਮਾਨ ਕਰਨ ਜੀ,

ਬੇਨਤੀ ਆ ਜੀ ਸੰਤ ਨਾਰਾਇਣ ਸਿੰਘ ਜੀ ਤੇ ਉਹਨਾਂ ਦੇ ਜਥੇ ਨੂੰ ਕਿਹਾ ਕਿ ਸਨਮਾਨ ਪ੍ਰਾਪਤ ਕਰ ਲੈਣ ਜੀ, ਕਰਿਓ ਕਿਰਪਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਗੇ ਜੀ

Boresho Nihar Sasri Akal Bahut bahut dhanwad ji San Sahib Jathe da bahut bahut dhanwad ji te chakha de banna te us re ton de ta jaga main benti karan Sardar Sanam Singh ji nu te jathe nu meri mere paso khema main aap ek minute ji dhyan udhar nu ek minute mere ਮੇਰੀ ਬੇਨਤੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਖਿਮਾ ਕਰਨਾ ਆਪ ਜੀ ਨੇ ਤੇ ਸੰਗਤ ਨੇ ਵੀ ਕਿਉਂਕਿ ਸਮਾਂ ਜਿਹੜਾ ਹੈਗਾ ਉਹ ਵਧੇਰੇ ਹੋ ਗਿਆ 6 ਮਿੰਟ ਅੱਗੇ ਹੋ ਗਿਆ 6 ਹੋਰ ਲੱਗ ਜਾਣੇ ਆ ਜਿਹਨੇ ਬੁਲਾਰੇ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਗੁਰੂ ਘਰ ਦਾ ਹਿਸਾਬ ਕਿਤਾਬ ਆਪਾਂ ਦੇਣਾ ਹੈਗਾ 3 ਮਿੰਟ ਲੈਣੇ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਨਾਲ ਪਿਛਲੇ ਮਹੀਨੇ ਅਗਸਤ ਮਹੀਨੇ ਦਾ ਗੁਰੂ ਘਰ ਦਾ ਹਿਸਾਬ ਕਿਤਾਬ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਗੁਰੂ ਘਰ ਨੂੰ ਜਿਹੜੀ ਇਨਕਮ ਆ, ਭੇਟ ਆ, ਕਿੱਥੋਂ ਕਿੱਥੋਂ ਆਉਂਦੀ ਹੈਗੀ ਆ। ਤਕਰੀਬਨ 8 ਤਰੀਕਿਆਂ ਨਾਲ ਗੁਰੂ ਘਰ ਨੂੰ ਭੇਟਾਂ ਆਉਂਦੀ, ਜਿਵੇਂ ਸਾਰੇ ਮੈਂ ਲਿਸਟ ਕੀਤੇ ਹੈਗੇ ਆ। ਸਭ ਤੋਂ ਵੱਧ ਜਿਹੜੀ ਭੇਟਾਂ ਆਉਂਦੀ ਜਦੋਂ ਆਪਾਂ ਰਸੀਦਾਂ ਕਟਾਉਂਦੇ ਹਾਂ ਜਾਂ ਔਨਲਾਈਨ ਡੋਨੇਸ਼ਨ ਆਉਂਦੀਆਂ ਹੈਗੀਆਂ। ਇਹ ਆਪਣਾ ਜਿਹੜਾ ਪਿਛਲੇ ਮਹੀਨੇ ਖਰਚ ਹੋਇਆ, ਸਭ ਤੋਂ ਵੱਧ ਜਿਹੜਾ ਹੈਗਾ ਪੇਰੋਲ ਦਾ, ਤਕਰੀਬਨ 80,000 ਦੇ ਲਾਗੇ। ਉਹ ਤੋਂ ਅੱਗੇ ਮੋਰਗੇਜ ਪੇਮੈਂਟ ਆ ਜਾਂਦੀ ਆ, ਅਤੇ ਕਲੀਨਿੰਗ ਸਰਵਿਸਿਸ, ਆਪਾਂ ਜਿਹੜੀ ਗਰੋਸਰੀ ਖਰੀਦਦੇ ਹੈਗੇ ਹਾਂ ਗੁਰੂ ਘਰ ਦੇ ਰਸੋਈ ਵਾਸਤੇ, ਅਤੇ ਗੁਰਦੁਆਰਾ ਸਾਹਿਬ ਦੀ ਇੰਸ਼ੋਰੈਂਸ, 3-4 ਤਰੀਕਿਆਂ ਦੀ ਇੰਸ਼ੋਰੈਂਸ ਹੈ, ਵਰਕਰ ਕਾਮ ਅਤੇ ਅੰਬਰੇਲਾ ਅਤੇ ਫਾਇਰ ਇੰਸ਼ੋਰੈਂਸ ਆਉਂਦੀ ਹੈਗੀ ਆ। ਅਤੇ ਜਿੱਦਾਂ ਜਿੱਦਾਂ ਉਹਨਾਂ ਦੇ ਬਿੱਲ ਆਉਂਦੇ, ਉੱਦਾਂ ਉੱਦਾਂ ਆਪਾਂ ਉਹਨਾਂ ਨੂੰ ਪੇ ਕਰੀ ਜਾਂਦੇ ਹੈਗੇ ਹਾਂ। ਬਾਹਰੋਂ ਜਥੇ ਆਉਂਦੇ ਹੈਗੇ ਆ, ਕਥਾਵਾਚਕ ਆਉਂਦੇ, ਉਹਨਾਂ ਲਈ ਅਲੱਗ ਆਈਟਮ ਪਿੱਕ ਕੀਤੀ ਹੈਗੀ ਆ। ਇਸ ਤਰ੍ਹਾਂ ਹੀ ਅੱਗੇ ਤੋਂ ਸਿਕਿਉਰਿਟੀ ਦਾ ਖਰਚਾ, ਮੇਨਟੇਨੈਂਸ ਦਾ, PG&E ਦਾ, ਆਪਣੇ ਕੋਲ ਹੁਣ ਗੈਸ ਦਾ ਬਿੱਲ ਆਉਂਦਾ ਆ, ਬਿਜਲੀ ਦਾ ਬਿੱਲ 0 ਹੋ ਗਿਆ। ਜਿਹੜੇ $41 $41 ਦੇਖਦੇ ਹਾਂ ਸਰ, ਉਹਨਾਂ ਦਾ ਕੋਈ ਟੈਕਸ ਹੈਗਾ ਇਹ? ਸੋ ਇਹ ਇਕੱਲਾ 0 ਹੀ ਨਹੀਂ ਹੋਇਆ ਹੈਗਾ, ਮਾਈਨਸ ਵਿੱਚ ਚਲਾ ਗਿਆ। ਜੁਲਾਈ ਦੇ ਮਹੀਨੇ ਵਿੱਚ ਤਕਰੀਬਨ $7,000 ਦੀ ਗੁਰੂ ਘਰ ਨੇ ਬਿਜਲੀ ਵੇਚੀ ਹੈਗੀ PG&E ਨੂੰ, ਜਿਹੜੀ ਆਪਾਂ ਬਾਅਦ ਵਿੱਚ ਵਰਤਾਂਗੇ ਜਾਂ ਰਾਤ ਨੂੰ ਜਾਂ ਸਿਆਲਾਂ ਨੂੰ ਜਦੋਂ ਮੀਂਹ ਪੈਂਦੇ ਹੈਗੇ ਆ। ਅਤੇ ਇਸ ਤਰ੍ਹਾਂ ਬਾਕੀ ਹੋਰ ਖਰਚੇ ਆ ਕੇ ਸਾਰੇ ਕੁੱਲ ਮਿਲਾ ਕੇ ਆਪਣਾ ਪਿਛਲੇ ਮਹੀਨੇ ਦਾ ਤਕਰੀਬਨ $2,00,000, $1,96,971 $2,00,000 ਦੇ ਲਾਗੇ ਆਪਣਾ ਖਰਚਾ ਆਇਆ ਹੈਗਾ। ਇਹਦੇ ਵਿੱਚ ਬਿਜਲੀ ਦਾ 10-12,000 ਘਟਾ ਲਓ ਜਿਹੜਾ ਨਹੀਂ ਆਇਆ, ਪਾਣੀ ਦਾ ਬਿੱਲ ਇਸ ਮਹੀਨੇ ਹੈ ਨਹੀਂ ਸੀਗਾ, 15,000 ਉਹ ਆ ਜਾਂਦਾ ਹੈ ਇਸ ਕਰਕੇ। ਨਹੀਂ ਤਾਂ ਆਮ ਤੌਰ 'ਤੇ $2-2,25,000 ਮਹੀਨੇ ਦਾ ਆਪਣਾ ਗੁਰਦੁਆਰਾ ਸਾਹਿਬ ਦਾ ਰਨਿੰਗ ਐਕਸਪੈਂਸਿਸ ਹੈਗੇ ਆ। ਅਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਗੁਰੂ ਘਰ ਦੀ ਇਨਕਮ ਜਿਹੜੀ ਕਿੱਥੋਂ ਆਉਂਦੀ ਹੈਗੀ ਆ, ਜਿਹੜੇ ਆਪੇ ਚੈੱਕ ਅਤੇ ਕੈਸ਼ ਜਿਹੜਾ ਤਕਰੀਬਨ $3,00,000 ਪਿਛਲੇ ਮਹੀਨੇ ਸੀਗਾ, ਅਤੇ ਬਿਲਡਿੰਗ ਫੰਡ ਡੋਨੇਸ਼ਨ ਆਈਆਂ $1,19,000, $25,000 ਇਹਦੇ ਵਿੱਚ ਡਾਕਟਰ ਰਾਜੂ ਨੇ ਦਿੱਤਾ ਸੀਗਾ, ਅਤੇ ਹੋਰ 5-5, $10,000 ਕਰਕੇ ਕੁੱਲ ਮਿਲਾ ਕੇ ਤਕਰੀਬਨ $1,20,000 ਆਪਾਂ ਨੂੰ ਬਿਲਡਿੰਗ ਫੰਡ ਵਾਸਤੇ ਡੋਨੇਸ਼ਨ ਆਈਆਂ ਹੈਗਾ। ਕ੍ਰੈਡਿਟ ਕਾਰਡ ਜਿਹੜਾ ਆਪਾਂ ਬਾਹਰ ਵਰਤਦੇ ਹੈਗੇ ਹਾਂ ਉਹ ਵੀ 15,000, ਔਨਲਾਈਨ ਜਿਹੜੀ ਸੰਗਤਾਂ ਡੋਨੇਟ ਕਰਦੀਆਂ, ਅਰਦਾਸ ਕਰਵਾਉਂਦੀਆਂ, ਉਹਦਾ ਵੀ ਤਕਰੀਬਨ $15,000 ਸੀਗਾ। ਅਤੇ ਬੈਂਕ ਟੂ ਬੈਂਕ ਡੋਨੇਸ਼ਨ ਦਾ $1,01,000, ਇਹਦੇ ਵਿੱਚ ਕੁਲਵੰਤ ਸਿੰਘ ਸਿੱਧੂ ਨੇ $1,00,000 ਜਿਹੜਾ ਪ੍ਰੋਮਿਸ ਕੀਤਾ ਸੀਗਾ, ਉਹਨਾਂ ਨੇ ਇਹ ਦੇ ਦਿੱਤਾ ਹੈਗਾ, ਗੁਰੂ ਘਰ ਦੀ ਬੈਂਕ ਵਿੱਚ ਆ ਗਿਆ। ਸੋ ਇਹ ਸਾਰਾ ਕੁੱਲ ਮਿਲਾ ਕੇ ਆਪਣਾ ਜਿਹੜਾ ਗੁਰੂ ਘਰ ਦੀ ਇਨਕਮ ਸੀਗੀ, $5,78,000 ਆਪਣੀ ਇਨਕਮ ਸੀ। ਅਤੇ ਜਿਹਦੇ ਵਿੱਚੋਂ ਆਪਾਂ ਜੇ $1,96,000 ਘਟਾ ਦਈਏ ਤਾਂ ਆਪਾਂ ਕੰਸਟਰਕਸ਼ਨ ਲਈ $3,81,000 ਆਪਾਂ ਵਰਤਿਆ ਹੈਗਾ। ਕਾਫੀ ਸੰਗਤ ਮੈਂਬਰਾਂ ਨੇ ਔਨਲਾਈਨ ਆਟੋਮੈਟਿਕ ਡੋਨੇਸ਼ਨ ਸੈਟਅਪ ਕੀਤੀਆਂ, ਬੈਂਕ ਤੋਂ ਸਿੱਧੇ ਅਕਾਊਂਟ ਗੁਰੂ ਘਰ 'ਚ ਆ ਜਾਂਦੇ ਹੈਗੇ ਆ। ਬਿਗ ਡੋਨੇਸ਼ਨਾਂ ਜਿਹੜੀਆਂ ਆਈਆਂ ਹੈਗੀਆਂ ਮੈਂ ਗ੍ਰੀਨ ਹਾਈਲਾਈਟ ਕੀਤੀਆਂ, ਜਿਨ੍ਹਾਂ ਦੇ ਕੰਪਲੀਟ ਪੈਸੇ ਗੁਰੂ ਘਰ ਨੂੰ ਪਹੁੰਚ ਚੁੱਕੇ ਹੈਗੇ ਆ। ਅੱਗੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜਿਹੜੇ ਨਵੇਂ ਸੰਗਤ ਮੈਂਬਰਾਂ ਨੇ ਕੁਛ ਡੋਨੇਸ਼ਨਾਂ ਦਿੱਤੀਆਂ, ਜਿਵੇਂ ਜਸਵੀਰ ਬਲਵੀਰ ਸਿੰਘ 5100, ਜਸਵੰਤ ਸਿੰਘ ਗਿੱਲ 10,000, ਗੁਰਨਾਮ ਸਿੰਘ ਪੰਨੂ 10,000। ਇਸ ਤਰ੍ਹਾਂ ਕਾਫੀ ਸੰਗਤਾਂ, ਨਵਤੇਜ ਸਿੰਘ ਨਾਲ ਇਹ ਸਲੀਨਸ ਰਹਿੰਦੇ ਆ ਪਰ ਹੁਣ ਇਹ ਗਿੱਲ ਹੋਏ ਮੂਵ ਹੋ ਗਏ, ਹਰੇਕ ਮਹੀਨੇ ਇਹ $4,000 ਗੁਰੂ ਘਰ ਨੂੰ ਚੈੱਕ ਲੈ ਕੇ ਆ ਜਾਂਦੇ। ਇਹ ਹੁਣੇ ਨਹੀਂ, ਇਹ ਬੜੇ ਲੰਬੇ ਸਮੇਂ ਤੋਂ, ਤਕਰੀਬਨ ਮੇਰਾ ਖਿਆਲ 10 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ, ਜੇ ਹਰ ਮਹੀਨੇ ਇਹ ਤਕਰੀਬਨ ਸੰਗਰਾਂਦ ਦੇ ਲਾਗੇ ਆਉਂਦੇ ਆ ਅਤੇ ਇੱਥੇ ਕੀਰਤਨ ਸੁਣ ਕੇ ਲੰਗਰ ਦੇ ਵਿੱਚ ਜਾ ਕੇ ਭਾਂਡਿਆਂ ਦੀ ਸੇਵਾ ਕਰਦੇ। ਪਰਮਾਤਮਾ ਇਹਨਾਂ ਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ। ਕੁਲਵਿੰਦਰ ਸਿੰਘ ਪਾਵਲਾ ਉਹ $4,000 ਦੇ ਗਏ, ਸੰਧੂ ਫੈਮਿਲੀ ਫਰੀ ਮੋਟ ਤੋਂ $5,000, ਕਸ਼ਮੀਰੀ ਲਾਲ $11,000 ਉਹਨਾਂ ਨੇ ਭੇਟਾ ਕੀਤਾ ਹੈਗਾ। ਇਸ ਤਰ੍ਹਾਂ ਕਾਫੀ ਸੰਗਤ ਡੋਨੇਟ ਕਰ ਰਹੀ ਆ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹਨੇ ਵੀ ਅਜੇ

0: ਵਿੱਚ ਸਮਾਪਤ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਅਮਰਜੋਤ ਸਿੰਘ ਹੈਗਾ ਜੀ, ਅਤੇ ਮੈਂ ਤੁਹਾਨੂੰ ਅੱਜ ਕਾਲਜ ਪ੍ਰੈਪ ਪ੍ਰੋਗਰਾਮ CPP ਬਾਰੇ ਦੱਸਾਂਗਾ। ਅਤੇ ਅਸੀਂ ਦੇਖਿਆ ਅਸੀਂ ਆਪਣੇ ਬੱਚਿਆਂ ਨਾਲ ਅਸੀਂ ਦੇਖਦੇ ਹਾਂ, ਕਈ ਵਾਰੀ ਹੋਮਵਰਕ ਉਹਨਾਂ ਤੋਂ ਨਹੀਂ ਹੁੰਦਾ, ਕੋਈ ਨਵੇਂ ਕਾਨਸੈਪਟ ਉਹਨਾਂ ਨੂੰ ਸਕੂਲ 'ਚ ਸਿਖਾਉਂਦੇ ਨੇ ਅਤੇ ਉਹ ਉਹਨਾਂ ਨੂੰ ਨਹੀਂ ਆਉਂਦੇ, ਅਤੇ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਏਗਾ ਹੀ ਨਹੀਂ, ਅਤੇ ਦੇ ਆਰ ਨਾਟ ਸਮਾਰਟ ਇਨਫ ਐਂਡ ਦੇ ਆਰ ਨਾਟ ਗੁੱਡ ਐਟ ਇਟ, ਐਂਡ ਹੌਲੀ ਹੌਲੀ ਉਹਨਾਂ ਦਾ ਕੋਨਫੀਡੈਂਸ ਬਿਲਕੁਲ ਲੂਜ਼ ਹੋ ਜਾਂਦਾ ਹੈਗਾ। ਕਾਲਜ ਪ੍ਰੈਪ ਪ੍ਰੋਗਰਾਮ ਐਗਜ਼ਿਸਟ ਟੂ ਸੋਲਵ ਦੈਟ, ਟੂ ਫਿਕਸ ਦੈਟ। ਅਸੀਂ ਆਪਣੇ ਬੱਚਿਆਂ ਨੂੰ ਇੱਥੇ ਬਿਫੋਰ ਦੇ ਗੈਟ ਇੰਟਰੋਡਿਊਸਡ ਇਨ ਕੋਨਸੈਪਟ ਇਨ ਦਾ ਸਕੂਲ, ਅਸੀਂ ਉਹਨਾਂ ਨੂੰ ਇੱਥੇ ਕਰਾਉਂਦੇ ਹਾਂ, ਅਤੇ ਹੌਲੀ ਹੌਲੀ ਇਹ ਹੁੰਦਾ ਕਿ ਉਹਨਾਂ ਦਾ ਹੋਮਵਰਕ ਈਜ਼ੀ ਹੋ ਜਾਂਦਾ, ਟੈਸਟ ਜਿਹੜੇ ਉਹ ਦਿੰਦੇ ਨੇ ਉਹ ਉਹਨਾਂ ਵਾਸਤੇ ਆਸਾਨ ਹੋ ਜਾਂਦੇ ਨੇ, ਦੇ ਬਿਕਮ ਮੋਰ ਐਂਡ ਮੋਰ ਕੋਨਫੀਡੈਂਟ ਐਂਡ ਇੰਡੀਪੈਂਡੈਂਟ ਲਰਨਰਸ, ਐਂਡ ਦੈਟਸ ਰੀਅਲੀ ਵਾਟ ਵੀ ਆਰ ਲੁਕਿੰਗ ਫੋਰ। ਐਂਡ ਅਸੀਂ ਸੰਡੇ ਨੂੰ ਅਸੀਂ ਵੀਕ ਵਿੱਚ ਉਹਨਾਂ ਨੂੰ ਦਿੰਦੇ ਹਾਂ ਕਿ ਆਪਣੇ ਘਰ 'ਚ ਅੱਧਾ ਅੱਧਾ ਘੰਟਾ ਲਾਉਣ ਅਤੇ ਆਪਣਾ ਡੇਲੀ ਹੈਬਿਟ ਪਾਉਣ ਪੜ੍ਹਨ ਦੀ, ਅਤੇ ਇੱਕ ਵਾਰੀ ਉਹ ਹੈਬਿਟ ਚੰਗੀ ਪੈ ਜਾਂਦੀ, ਉਹਦੇ ਬਾਅਦ ਜਦੋਂ ਆਉਂਦੇ ਨੇ ਸੰਡੇ ਨੂੰ ਸਾਡੇ ਕੋਲ ਇੱਥੇ, ਅਸੀਂ ਉਹਨਾਂ ਨੂੰ ਬੜੀ ਟਫ ਪ੍ਰੋਬਲਮਸ ਕਰਾਉਂਦੇ ਹਾਂ, ਅਤੇ ਉਹਦੇ ਬਾਅਦ ਉਹਨਾਂ ਨੂੰ ਅਸੀਂ ਯੂਨੋ ਉਹਨਾਂ ਦੇ ਕੁਇਜ਼ ਵੀ ਲੈਂਦੇ ਹਾਂ, ਵੀ ਬੇਸਿਕਲੀ ਮੇਕ ਸ਼ੋਰ ਦੈਟ ਦੇ ਫੀਲ ਕੋਨਫੀਡੈਂਟ, ਦੇ ਬਿਕਮ ਇੰਡੀਪੈਂਡੈਂਟ ਲਰਨਰਸ, ਦੈਟਸ ਰੀਅਲੀ ਅਵਰ ਗੋਲ ਹੇਅਰ। ਅਤੇ ਸੰਡੇ ਮਾਰਨਿੰਗ ਅਸੀਂ ਸ਼ੁਰੂ ਕਰਦੇ ਹਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਦੇ ਹਾਂ ਜੀ ਬੱਚਿਆਂ ਨਾਲ, ਅਤੇ ਪੇਰੈਂਟਸ ਵੀ ਹੁੰਦੇ ਨੇ, ਅਤੇ ਦਿਸ ਆਲ ਦਿਸ ਇਜ਼ ਐਕਚੁਲੀ ਵਿਦ ਅ ਗ੍ਰੇਟ ਪਾਰਟਨਰਸ਼ਿਪ ਵਿਦ ਦਾ ਪੇਰੈਂਟਸ, ਕਿ ਪੇਰੈਂਟਸ ਬੱਚਿਆਂ ਵਾਸਤੇ ਟਾਈਮ ਰੋਜ਼ ਥੋੜ੍ਹਾ ਥੋੜ੍ਹਾ ਕੱਢਣ, ਤਾਂ ਕਿ ਬੱਚੇ ਉੱਥੇ ਆਪਣਾ ਘਰ 'ਚ ਆਪਣਾ ਪੜ੍ਹਨ ਦੀ ਆਦਤ ਪਾਉਣ, ਜਿੱਦਾਂ ਤਾਂ ਇੱਥੇ ਆਉਂਦੇ ਨੇ ਅਤੇ ਉਹਨਾਂ ਨੂੰ ਅਸੀਂ ਟਫ ਪ੍ਰੋਬਲਮਸ ਤੋਂ ਲੈ ਕੇ ਜਾਈਏ, ਸੋ ਦੈਟ ਦੇ ਫੀਲ ਈਵਨ ਮੋਰ ਕੋਨਫੀਡੈਂਟ। ਐਂਡ ਸਾਡੀ ਟੀਮ ਜਿਹੜੀ ਹੈਗੀ ਜੀ, ਉਹ ਯੂਨੋ ਦਿਸ ਇਜ਼ ਕੰਪ੍ਰਾਈਜ਼ ਆਫ ਅ ਫਿਊ PhDs, ਪੀਪਲ ਵਿਦ ਮਾਸਟਰ ਮਲਟੀਪਲ ਮਾਸਟਰਸ ਡਿਗਰੀਜ਼, ਐਂਡ ਅਸੀਂ ਬਿਲਕੁਲ ਇਸ ਤਿੰਨ ਵੈਲਿਊਜ਼ ਨੇ ਸਾਡੀਆਂ ਜਿਹਦੇ 'ਤੇ ਅਸੀਂ ਖੜ੍ਹੇ ਹਾਂ ਜੀ। ਪਹਿਲੀ ਹੈ ਸੇਵਾ, ਅਸੀਂ ਹਿਊਮਿਲਿਟੀ ਨਾਲ ਸੇਵਾ ਕਰਦੇ ਹਾਂ, ਅਤੇ ਅਸੀਂ ਬੱਚਿਆਂ ਨੂੰ ਵੀ ਦੇਖਦੇ ਹਾਂ ਕਿ ਬੱਚੇ ਸਾਡੇ ਸਿੱਖਣ ਕਿ ਕਿਸ ਤਰ੍ਹਾਂ ਸੇਵਾ ਕਰਨੀ ਹੈ ਵਿਦ ਹਿਊਮਿਲਿਟੀ। ਦੂਜੀ ਗੱਲ ਹੈ ਜੀ ਚੜ੍ਹਦੀ ਕਲਾ, ਅਸੀਂ ਬੱਚਿਆਂ ਨੂੰ ਔਨ ਪਰਪਸ ਟਫ ਪ੍ਰੋਬਲਮਸ ਕਰਾਉਂਦੇ ਹਾਂ ਇੱਥੇ, ਸੋ ਦੈਟ ਉਹਨਾਂ ਦਾ ਉਹਨਾਂ ਨੂੰ ਯੂਨੋ ਦੇ ਗੈਟ ਥਰੂ ਯੂਨੋ ਟਫ ਪ੍ਰੋਬਲਮ ਐਂਡ ਦੇ ਨੋ ਹਾਊ ਟੂ ਸੋਲਵ ਇਟ, ਉਹਦੇ ਨਾਲ ਉਹਨਾਂ ਨੂੰ ਬੜਾ ਕੋਨਫੀਡੈਂਸ ਆਉਂਦਾ ਜੀ, ਅਤੇ ਤਾਂ ਕਿ ਉਹਨਾਂ ਦੀ ਚੜ੍ਹਦੀ ਕਲਾ ਹਮੇਸ਼ਾ ਬਰਕਰਾਰ ਰਹੇ, ਰਾਈਟ? ਸੋ ਦੈਟਸ ਦ ਸੈਕਿੰਡ ਥਿੰਗ। ਥਰਡ ਇਜ਼ ਸਰਬੱਤ ਦਾ ਭਲਾ, ਅਸੀਂ ਚਾਹੁੰਦੇ ਹਾਂ ਕਿ ਇੱਕ ਇੱਕ ਬੱਚਾ ਜਿਹੜਾ ਇੱਥੇ ਆਏ ਉਹ ਯੂਨੋ ਬੈਨੀਫਿਟ ਕਰੇ, ਅਤੇ ਕਦੀ ਅਸੀਂ ਦੋ ਬੱਚਿਆਂ ਦਾ ਆਪਸ 'ਚ ਕੰਪੈਰੀਜ਼ਨ ਨਹੀਂ ਹੋਣ ਦਿੰਦੇ, ਕਦੀ ਮਾਰਕਸ ਲੀਕ ਨਹੀਂ ਕਰਦੇ ਉਹਨਾਂ ਦੇ, ਸਾਡਾ ਏਮ ਹੈ ਕਿ ਹਰ ਬੱਚਾ ਪ੍ਰੋਗਰੈਸ ਕਰੇ, ਅਤੇ ਸਾਡਾ ਵਿਜ਼ਨ ਬੇਸਿਕਲੀ ਇਹ ਹੈਗਾ ਕਿ ਅਸੀਂ ਬੱਚੇ ਜਿਹੜੇ ਨੇ ਦੇ ਸ਼ੁੱਡ ਬੀ ਸਟਰੋਂਗ ਇਨ ਸਕੂਲ, ਦੇ ਸ਼ੁੱਡ ਬੀ ਸਟਰੋਂਗ ਇਨ ਸਿੱਖੀ, ਐਂਡ ਦੇ ਸ਼ੁੱਡ ਬੀ ਰੈਡੀ ਟੂ ਸਰਵ ਦ ਕਮਿਊਨਿਟੀ। ਅਤੇ ਤੁਸੀਂ ਜੇ ਹੋਰ ਇਹਦੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਜੀ, ਤਾਂ ਸਾਡਾ ਇੱਥੇ ਬਾਹਰ CPP ਦਾ ਟੇਬਲ ਲੱਗਿਆ, ਸੋ ਵੀ ਵਿਲ ਵੈਲਕਮ ਯੂ ਦੇਅਰ, ਐਨੀ ਕਾਇੰਡ ਆਫ ਤੁਸੀਂ ਯੂਨੋ ਉੱਥੇ ਆਓ, ਆਪਣੇ ਬੱਚਿਆਂ ਨੂੰ ਐਨਰੋਲ ਕਰਾਓ। ਇਫ ਯੂ ਵਾਂਟ ਟੂ ਡੂ ਸੇਵਾ ਐਜ਼ ਅ ਟਿਊਟਰ, ਯੂਨੋ ਕਮ ਟੂ ਅਸ ਐਂਡ ਵੀ ਵਿਲ ਵੈਲਕਮ ਦੈਟ। ਸੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ ਸਰਦਾਰ ਅਮਰਜੋਤ ਸਿੰਘ ਜੀ ਦਾ। ਅਤੇ ਹੁਣ ਮੈਂ ਬੇਨਤੀ ਕਰਾਂ, ਸਾਡੇ ਪਾਸ ਸਰਦਾਰ ਅਮਰਜੀਤ ਸਿੰਘ ਜੀ ਮੁਲਤਾਨੀ ਆਏ ਨੇ ਸੈਂਟਾ ਕਲਾਰਾ ਗੁਰੂ ਘਰ ਤੋਂ, ਅਤੇ ਨਾਲ ਸਾਡੀ ਕਮੇਟੀ ਆਈ ਉਹਨਾਂ ਦੀ। ਇੱਕ ਮਿੰਟ ਵਾਸਤੇ ਉਹਨਾਂ ਨੂੰ ਬੇਨਤੀ ਕਰਾਂ, ਫੰਡ ਰੇਜ਼ ਕਰ ਰਹੇ ਨੇ। ਮੈਂ ਵੀ ਸਵੇਰ ਦਾ ਦੋ ਤਿੰਨ ਵਾਰ ਕਰ ਚੁੱਕਾਂ, ਬੇਨਤੀ ਮੈਂ ਕਰੀ ਜਾਣੀ, ਫਿਰ ਵੀ ਮੈਂ ਉਹਨਾਂ ਨੂੰ ਬੇਨਤੀ ਕਰਾਂ ਇੱਕ ਮਿੰਟ ਆ ਕੇ ਅਤੇ ਆਪਣੇ ਵਿਚਾਰ ਬੇਨਤੀ ਸਾਂਝੀ ਕਰਨ, ਅਤੇ ਫਿਰ ਆਪਾਂ ਪ੍ਰੋਗਰਾਮ ਤਕਰੀਬਨ 16 ਮਿੰਟ ਲੇਟ ਹੋ ਚੁੱਕੇ ਹਾਂ। ਮੈਂ ਨਿੱਜੀ ਤੌਰ 'ਤੇ ਹੱਥ ਜੋੜ ਕੇ ਸਾਰੀ ਸੰਗਤ ਤੋਂ ਮਾਫ਼ੀ ਮੰਗਦਾ।
2: ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਕਿੱਸਾ ਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਅਸੀਂ ਸਿਲੀਕੋਨ ਵੈਲੀ ਗੁਰਦੁਆਰਾ ਸਾਹਿਬ ਸ਼ਾਂਤਾ ਕਲਾਰਾ ਤੋਂ ਸਮੂਹ ਮੈਨੇਜਮੈਂਟ ਕਮੇਟੀ ਆਦਿ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ। ਸਨ 2012 ਦੇ ਵਿੱਚ ਉੱਥੇ ਸਿਲੀਕੋਨ ਵੈਲੀ ਗੁਰਦੁਆਰਾ ਸੰਗਤ ਦੀ ਸਹੂਲਤ ਵਾਸਤੇ ਸ਼ੁਰੂ ਕੀਤਾ ਗਿਆ ਸੀ। ਕਿਰਾਏ ਦੀ ਬਿਲਡਿੰਗ ਵਿੱਚ ਹੋਣ ਕਰਕੇ ਸਾਨੂੰ ਹੁਣ ਤੱਕ ਅਸੀਂ ਬਿਲਕੁਲ ਠੀਕ ਠਾਕ ਰਹੇ ਹਾਂ, ਪਰ ਉਹ ਬਿਲਡਿੰਗ ਕਿਸੇ ਨੇ ਖਰੀਦ ਲਈ ਹੈ, ਜਿਸ ਕਰਕੇ ਸਾਨੂੰ ਉੱਥੋਂ ਮੂਵ ਹੋਣ ਲਈ ਉਹਨਾਂ ਨੇ ਨੋਟਿਸ ਦਿੱਤਾ ਹੈ। ਸਾਡੀ ਅਸੀਂ ਆਪਣੀ ਗੁਰਦੁਆਰਾ ਸਾਹਿਬ ਦੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਿਲਡਿੰਗ ਖਰੀਦੀ ਹੋਈ ਹੈ, ਜਿਸ ਦੀ ਜਿਹੜੀ ਕੰਪਲੀਟ ਹੋਣ ਜਾ ਰਹੀ ਹੈ ਬਿਲਕੁਲ, ਅਤੇ ਇਸ ਵਾਸਤੇ ਸਾਨੂੰ ਤੁਹਾਡੇ

0: ਸਹਿਯੋਗ ਦੀ ਲੋੜ ਹੈ, ਮਾਇਆ ਦੀ ਕਾਫੀ ਲੋੜ ਹੈ ਤੇ ਗੁਰੂ ਸਾਹਿਬ ਨੇ ਜਿਨ੍ਹਾਂ ਸੰਗਤਾਂ ਦੇ ਉੱਤੇ ਕਿਰਪਾ ਕੀਤੀ ਹੈ ਉਹ ਬੜੀ ਸਤਿਕਾਰ ਤੇ ਸ਼ਰਧਾ ਦੇ ਨਾਲ ਗੁਰੂ ਵਾਸਤੇ ਇਹ ਸੇਵਾ ਦੇ ਰਹੇ ਹਨ। ਗੁਰੂ ਸਾਹਿਬ ਜੀ ਦਾ ਫਰਮਾਨ ਵੀ ਹੈ ਨਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ, ਇਸੇ ਆਸੇ ਨੂੰ ਮੁੱਖ ਰੱਖ ਕੇ ਇਹ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ, ਜੋ ਕਿ ਸੈਨ ਹੋਜ਼ੇ ਏਅਰਪੋਰਟ ਦੇ ਬਿਲਕੁਲ ਨਜ਼ਦੀਕ ਹੈ ਗੁਰਦੁਆਰਾ ਸਾਹਿਬ। ਸੋ ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਨਾਮ ਪਦਾਰਥ ਮਨ ਵਸਾ ਅਚਿੰਤ, ਨਾਮ ਪਦਾਰਥ ਪਏ ਅਚਿੰਤ ਵਸਾ ਮਨ ਆਏ, ਗੁਰੂ ਕਿਰਪਾ ਕਰੇ। ਆਪ ਸਾਰੀਆਂ ਸੰਗਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਗੁਰੂ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਓ, ਸਾਰੇ ਰਲ ਮਿਲ ਕੇ ਹੰਬਲਾ ਮਾਰੀਏ, ਇਸ ਸੇਵਾ ਦੇ ਕੁੰਭ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਜਿੰਨਾ ਕੁ ਹੋ ਸਕੇ। ਸੋ ਗੁਰੂ ਕਿਰਪਾ ਕਰੇ। ਆਪ ਸਾਰਿਆਂ ਦੇ ਚਰਨਾਂ ਵਿਚ ਫਿਰ ਬੇਨਤੀ ਕਰਦੇ ਹਾਂ ਕਿ ਇਹ ਗੁਰਦੁਆਰਾ ਸਾਹਿਬ ਤਾਂ ਸਥਾਪਿਤ ਕੀਤਾ ਗਿਆ ਸੀ ਕਿ ਸਾਨੂੰ ਉਥੋਂ ਮਾਊਂਟਨ ਵਿਊ, ਸਿਲੀਕੋਨ ਵੈਲੀ ਜਿਹੜਾ ਹੱਬ ਹੈ, ਮਾਊਂਟਨ ਵਿਊ, ਸੰਨੀਵੇਲ, ਸਾਂਟਾ ਕਲਾਰਾ, ਪਾਲੋ ਅਲਟੋ, ਉਹਦੇ ਕਰਕੇ ਸਾਨੂੰ ਉੱਥੇ ਖੋਲਣਾ ਪਿਆ ਸੀ। ਤੇ ਇਹ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਪਿਛਲੇ 12 ਸਾਲਾਂ ਤੋਂ ਅਸੀਂ ਜੋ ਨਿਰੰਤਰ ਚਲਾ ਰਹੇ ਹਾਂ, ਸੰਗਤਾਂ ਦੇ ਸਹਿਯੋਗ ਦੇ ਨਾਲ ਚਲਾ ਰਹੇ ਹਾਂ, ਆਪ ਸਾਰਿਆਂ ਦਾ ਉੱਥੇ ਬਹੁਤ ਸਹਿਯੋਗ ਮਿਲਦਾ ਪਿਆ ਹੈ। ਅਸੀਂ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਤੋਂ ਵੀ ਉੱਥੋਂ ਫੰਡ ਕਰਕੇ ਲੈ ਕੇ ਫੰਡ ਇਕੱਠਾ ਕਰਕੇ ਲੈ ਕੇ ਆਏ ਹਾਂ। ਹੁਣ ਅੱਜ ਆਪ ਸੰਗਤਾਂ ਦੇ ਚਰਨਾਂ ਵਿਚ ਅਸੀਂ ਨਿਮਰਤਾ ਸਹਿਤ ਬੇਨਤੀ ਕਰਨ ਆਏ ਹਾਂ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਨ ਹੋਜੇ, ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹੈ, ਪ੍ਰਬੰਧਕਾਂ ਨੇ ਆਪ ਵੀ ਬੜੀ ਮਾਇਆ ਜਿਹੜੀ ਹੈ ਉਹ ਫੰਡ ਵਿਚ ਪਾਈ ਹੈ। ਤੁਹਾਡੇ ਚਰਨਾਂ ਵਿਚ ਵੀ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੇਵਾ ਦੇ ਵਿਚ ਹਿੱਸਾ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਧੰਨਵਾਦ ਸਰਦਾਰ ਅਮਰਜੀਤ ਸਿੰਘ ਮੁਲਤਾਨੀ ਜੀ ਦਾ। ਹੁਣ ਮੈਂ ਇੱਕ ਮਿੰਟ ਤੋਂ ਘੱਟ ਸਮਾਂ ਲੈਣਾ ਜੀ ਆਉਂਦੇ ਐਤਵਾਰ ਦਾ ਪ੍ਰੋਗਰਾਮ, ਉਹ ਹੈ ਕਿ ਜੋ ਸਹਿਜ ਪਾਠ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਨੂੰ ਸਮਰਪਣ ਰੱਖਿਆ ਸੀ, ਉਸ ਦੇ ਭੋਗ ਉਸ ਐਤਵਾਰ ਆਉਂਦੇ 10 ਵਜੇ ਇੱਥੇ ਮੇਨ ਹਾਲ 'ਚ ਪੈਣੇ ਨੇ। ਉਸ ਤੋਂ ਬਾਅਦ ਨਗਰ ਕੀਰਤਨ ਦਾ ਸਮਾਂ ਨੋਟ ਕਰ ਲਓ, ਉਹ ਹੈ ਜੀ 1:45 ਤੋਂ 1:45। ਆਪ ਜੀ ਨੇ 1:45 ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋ ਜਾਣਾ ਤਾਂ ਕਿ ਨਗਰ ਕੀਰਤਨ ਵਿੱਚ ਹਿੱਸਾ ਲੈ ਸਕੋ। ਬਾਕੀ ਸੂਚਨਾਵਾਂ ਨਹੀਂ ਦੇ ਸਕਣਾ ਮੈਂ ਹੁਣ, ਬਾਅਦ 'ਚ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ

0: ਮਾਣ ਸਨਮਾਨ ਯੋਗ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਬੰਧਕ ਸਾਹਿਬਾਨਾਂ ਵੱਲੋਂ ਇਹ ਸਤੰਬਰ ਦਾ ਪੂਰਾ ਮਹੀਨਾ ਸ੍ਰੀ ਜਪਜੀ ਸਾਹਿਬ ਜੀ ਤੇ ਹੀ ਕਥਾ ਹੋ ਰਹੀ ਹੈ, ਸੰਥਿਆ ਹੋ ਰਹੀ ਹੈ। ਜਪਜੀ ਸਾਹਿਬ ਜੀ ਦਾ ਸੰਡੇ ਨੂੰ ਕੀਰਤਨ ਕੀਤਾ ਜਾ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਇਸੇ ਤਰ੍ਹਾਂ ਸਹਿਯੋਗ ਬਖਸ਼ਿਸ਼ ਕਰਨਾ ਜੀ। ਅਗਲੇ ਐਤਵਾਰ ਨੂੰ ਵੀ 12 ਵਜੇ ਇਸੇ ਤਰ੍ਹਾਂ ਸ੍ਰੀ ਜਪਜੀ ਸਾਹਿਬ ਜੀ ਦੇ ਕੀਰਤਨ ਹੋਣਗੇ। ਆਪ ਜੀਆਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਪੂਰੈ ਕਿਰਪਾ ਧਾਰੀ ਪਾ ਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ। ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਪੁਰਬ ਤੇ ਆ ਕੇ ਕਥਾ ਕੀਰਤਨ ਸਰਵਣ ਕਰਕੇ ਬਖਸ਼ਣ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੋਂ ਕੀਰਤਨੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਜਪਜੀ ਸਾਹਿਬ ਜੀ ਪਿੱਤਰ ਬਾਣੀ ਦੇ ਕੀਰਤਨ ਰੂਪ ਵਿੱਚ ਆਪ ਜੀ ਨੂੰ ਸਰਵਣ ਪਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਸ੍ਰੀ ਜਪਜੀ ਸਾਹਿਬ ਜੀ ਲੜੀਵਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 5 ਮਿੰਟ ਪਹਿਲਾਂ ਸਮਾਪਤੀ ਕਰ ਦੇਣ, ਤਾਂ ਕਿ ਅਸੀਂ ਥੋੜ੍ਹਾ ਪ੍ਰੋਗਰਾਮ 5 ਮਿੰਟ ਦਾ ਹੈਗਾ, ਫਿਰ ਸੂਚਨਾਵਾਂ ਜਲਦੀ ਜਲਦੀ ਅਗਲੇ ਐਤਵਾਰ ਦੀਆਂ। ਆਉਂਦੇ ਐਤਵਾਰ ਤੋਂ ਪਹਿਲਾਂ 24 ਤਰੀਕ ਨੂੰ ਹੈ ਜੀ ਗੁਰੂ ਤਖ਼ਤ ਗੱਦੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, 26 ਤਰੀਕ ਨੂੰ ਹੈ ਜੋਤੀ ਜੋਤ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ, ਅਤੇ ਨਾਲ 27 ਤਰੀਕ ਨੂੰ ਆਉਂਦੇ ਐਤਵਾਰ ਆਪਾਂ ਮਨਾ ਰਹੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਜੋ ਸਾਰਾ ਮਹੀਨਾ ਮਨਾਇਆ ਗਿਆ। ਉਸੇ ਸੰਬੰਧ ਵਿੱਚ ਹੀ ਸਹਿਜ ਪਾਠ ਦੇ ਭੋਗ ਇੱਥੇ 10 ਵਜੇ ਪੈਣੇ ਨੇ ਮੇਨ ਹਾਲ ਦੇ ਵਿੱਚ ਉਸ ਦਿਨ, ਅਤੇ ਨਾਲ ਨਗਰ ਕੀਰਤਨ ਸ਼ੁਰੂ ਹੋਣਾ 1:15 ਵਜੇ, 1:15 ਤੋਂ 1:15। ਆਪ ਸਭ ਨੂੰ ਬੇਨਤੀ ਹੈ ਖਾਲਸਾ ਸਕੂਲ ਦੇ ਬੱਚਿਆਂ ਬੱਚੀਆਂ ਨੂੰ, ਪੇਰੈਂਟਸ ਨੂੰ ਵੀ, ਉਹ ਪਹਿਲਾਂ ਆ ਜਾਣ ਤਾਂ ਖਾਲਸਾ ਸਕੂਲ ਵੀ ਲੱਗਣਾ ਹੈਗਾ ਉਸ ਦਿਨ। ਸੋ ਇਹ ਵੀ ਚੇਤਾ ਰੱਖੀਏ। ਮੈਂ ਹੁਣ ਸਮਾਂ ਨਾ ਲਾਵਾਂ, ਮੈਂ ਬੇਨਤੀ ਕਰਾਂ ਗਿਆਨੀ ਜੀ ਨੂੰ ਕਿ ਉਹ ਸ੍ਰੀ ਜਪਜੀ ਸਾਹਿਬ ਜੀ ਲੜੀਵਾਰ ਕਥਾ ਜੋ ਉਹਨਾਂ ਸ਼ੁਰੂ ਕੀਤੀ ਹੈਗੀ ਆ ਸਰਵਰ ਕੌਣ ਜੀ, ਠੀਕ 1:35 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਗੁਰ ਨਾਨਕ ਦੇਵ ਸਤਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵੇ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਦ ਨੀਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਕੀਤਾ ਪਸਾਓ ਇੱਕ ਕਵਾਓ ਤਿਸਤੇ ਹੋਏ ਲੱਖ ਦਰੀਆਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਜਾਹਰ ਪੀਰ ਜਗਤ ਗੁਰੂ ਬਾਬਾ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪ ਜੀ ਸਾਹਿਬ ਦੀ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੇ ਵਿੱਚ ਬੇਅੰਤ ਉਪਦੇਸ਼ ਬਖਸ਼ਿਆ ਹੈ, ਜਿਸ ਵਿੱਚ ਫਰਮਾਇਆ ਹੈ ਕਿ ਪੰਜ ਪ੍ਰਵਾਨ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ ਇਉਂ ਅਲਫਾਜ਼ ਬਖਸ਼ੇ ਹੋਏ ਆ ਜਿਨ੍ਹਾਂ ਦੀ ਵਿਚਾਰ ਜਿਹੜੀ ਏ ਉਸ ਫੁਰਮਾਨ ਦੇ ਸਿਧਾਂਤ ਅਨੁਸਾਰ ਹੈ। ਕਈ ਵਾਰੀ ਅਸੀਂ ਅਲਫਾਜ਼ ਨੂੰ ਲੈ ਕੇ ਤੇ ਉਹਨੂੰ ਹੋਰ ਪਾਸੇ ਨੂੰ ਵਿਚਾਰ ਵੀ ਕਰ ਦਿੰਦੇ ਹਾਂ, ਔਰ ਕਈ ਸੱਜਣਾਂ ਦਾ ਵਿਚਾਰ ਇੱਥੇ ਇਹ ਵੀ ਹੈ ਕਿ ਪੰਚ ਪੰਜ ਕੋਈ ਦੁਹਰਾਵਾ ਨਹੀਂ ਕਿ ਇਲਾਹੀ ਬਾਣੀ ਚ ਪੰਚ ਦਾ ਅਰਥ ਪੰਜ ਹੈ, ਪਰ ਉੱਥੇ ਫੁਰਮਾਨ ਦਾ ਸਿਧਾਂਤ ਜਿਹੜਾ ਹੈ ਉਹ ਦੱਸਦਾ ਹੁੰਦਾ ਕਿ ਇੱਥੇ ਪੰਚ ਦੀ ਵਿਚਾਰ ਜਿਹੜੀ ਏ ਉਹ ਪੰਜਾਂ ਨਾਲ ਸੰਬੰਧਿਤ ਹੈ। ਇਹ ਵੀ ਕੋਈ ਦੁਹਰਾਵਾ ਨਹੀਂ ਕਿ ਸਿੱਖੀ ਦੇ ਵਿੱਚ ਪੰਜਾਂ ਨੂੰ ਬਹੁਤ ਮਾਣ ਬਖਸ਼ਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਇਤਿਹਾਸਕ ਵਾਰਤਾਂ ਪਈਆਂ ਨੇ, ਜਦੋਂ ਕੋਈ ਸਿੱਖ ਜਿਸਨੇ ਆਪਣੀ ਸਮਰੱਥਾ ਨਹੀਂ ਸਮਝੀ ਵੀ ਦੁਨੀਆਂ ਦੀਆਂ ਕੌਡੀਆਂ ਕਰਕੇ ਮੇਰੀ ਸਮਰੱਥਾ ਜਿਹੜੀ ਏ ਉਹ ਘੱਟ ਏ, ਜਿਵੇਂ ਭਾਈ ਜਗਤੂ ਨੇ ਇਹ ਵਿਚਾਰ ਲਈ ਮਨ ਚ ਵੀ ਕਿਸੇ ਦਿਨ ਮੀਂਹ ਹਨੇਰੀ ਹੋ ਜਾਵੇ, ਸੰਗਤ ਘੱਟ ਆਵੇ, ਮੈਂ ਉਸ ਦਿਨ ਸੰਗਤ ਦੀ ਸੇਵਾ ਕਰ ਲਵਾਂ, ਜਿੰਨੀ ਇਹ ਸੰਗਤ ਹੈਗੀ ਏ ਇੰਨੀ ਮੇਰੀ ਪੁੱਜ ਨਹੀਂ ਪੈਂਦੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਸ ਦੇ ਘਰ ਪੰਜ ਸਿੱਖਾਂ ਦੇ ਨਾਲ ਬਖਸ਼ਿਸ਼ ਕਰਨ ਗਏ ਸੀ, ਲੇਕਿਨ ਇਹ ਆਖਿਆ ਸੀ ਕਿ ਐਸੀ ਅਰਦਾਸ ਨਹੀਂ ਕਰਨੀ ਕਿ ਸਤਿਗੁਰੂ ਅੱਜ ਤੁਸੀਂ ਮੀਂਹ ਹਨੇਰੀ ਰੋਕ ਦਿਓ, ਉਹਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਰਹਿਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਵੀ ਜਦੋਂ ਲਾਹੌਰ ਸ਼ਹੀਦ ਹੋਣ ਗਏ ਉਦੋਂ ਆਪਣੇ ਨਾਲ ਪੰਜ ਸਿੱਖ ਨਾਲ ਲੈ ਕੇ ਗਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜਦੋਂ ਦਿੱਲੀ ਨੂੰ ਗਏ ਸੀ ਉਹ ਵੀ ਆਪਣੇ ਨਾਲ ਪੰਜ ਸਿੱਖ ਲੈ ਗਏ। ਨਾਲ ਰੱਖਣ ਵਾਸਤੇ ਇਹ ਗੱਲ ਵੱਖਰੀ ਹੈ ਕਿ ਨਾਲ ਆਸੇ ਪਾਸੇ ਸਿੱਖ ਹੋਰ ਆਪਣੀ ਮਰਜ਼ੀ ਨਾਲ ਚੱਲ ਰਹੇ ਸੀ, ਪਰ ਜੋ ਆਪਣੇ ਨਾਲ ਉਹਨਾਂ ਰੱਖੇ ਹੋਏ ਸੀ ਉਹ ਪੰਜ ਸਿੱਖ ਸੀ। ਔਰ ਇੱਕ ਗੱਲ ਸਭ ਨੂੰ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਦੇ ਮੈਦਾਨ ਵਿੱਚ ਪੰਜ ਪਿਆਰੇ ਸਾਜੇ ਸੀ। ਭਾਈ ਗੁਰਦਾਸ ਜੀ ਨੇ ਆਪਣੀ ਕਵਿਤਾ ਚ ਆਖਿਆ ਹੈ, ਦੋਏ ਸਿੱਖ ਸਾਧ ਸੰਗ ਪੰਜੀ ਪਰਮੇਸ਼ਰ ਦਸ ਬੀਸ ਤੀਸ

ਮਨਜ਼ੂਰੀ ਦੇ ਦਿੱਤੀ ਉਹ ਮਤਾ ਹੁੰਦਾ ਹੈ। ਉਹਦੇ ਬਾਅਦ ਉਸ ਮਤੇ ਨੂੰ ਪੰਜਾਂ ਵੱਲੋਂ ਸੁਣਾਇਆ ਜਾਂਦਾ ਤੇ ਫਿਰ ਉਹ ਗੁਰੂ ਦਾ ਹੁਕਮ ਹੋ ਜਾਂਦਾ, ਫਿਰ ਉਹਨੂੰ ਕੋਈ ਤੋੜ ਨਹੀਂ ਸਕਦਾ। ਪਰ ਇੱਥੇ ਸਤਿਗੁਰ ਸਾਹਿਬ ਜੀ ਨੇ ਜੋ ਪੰਚ ਪ੍ਰਵਾਨ ਆਖਿਆ ਹੈ, ਇਹਦਾ ਅਰਥ ਗੁਰਮਤ ਸਿਧਾਂਤ ਦੇ ਵਿੱਚ ਫੁਰਮਾਨ ਦੇ ਮੁਤਾਬਕ ਆਪਾਂ ਇਹ ਨਹੀਂ ਕਰ ਸਕਦੇ ਕਿ ਪੰਜ ਜਣੇ ਪ੍ਰਵਾਨ ਹੁੰਦੇ। ਪੰਚ ਗੁਰਮੁਖ ਨੂੰ ਕਹਿੰਦੇ ਆ, ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਏ, ਉਹ ਪੰਚ ਠੀਕ ਹੈ ਆਪਣੇ ਆਪ ਨੂੰ ਨਾ ਸਮਝੋ, ਅਰਥ ਇਹ ਹੁੰਦਾ ਉਸ ਪੰਚ ਦਾ ਵੀ ਇਹ ਗੁਰਮੁਖ ਏ। ਜਿਹੜਾ ਸਰਪੰਚ ਹੁੰਦਾ ਉਹਦਾ ਮਤਲਬ ਹੁੰਦਾ ਹੈ ਕਿ ਇਹ ਸਾਰਿਆਂ ਗੁਰਮੁਖਾਂ ਵਿੱਚੋਂ ਇਹ ਸਭ ਤੋਂ ਵੱਡਾ ਗੁਰਮੁਖ ਏ, ਇਹ ਸ਼੍ਰੋਮਣੀ ਗੁਰਮੁਖ ਤੇ ਉਹਨਾਂ ਦੀ ਸਭਾ ਨੂੰ, ਪੰਚਾਇਤ ਨੂੰ ਗੁਰਮੁਖਾਂ ਦੀ ਸਭਾ ਕਿਹਾ ਜਾਂਦਾ ਹੈ। ਪਰ ਇਹ ਗੱਲ ਕੋਈ ਵਿਰਲਾ ਨਗਰ ਹੋਵੇਗਾ, ਵਿਰਲੇ ਪੰਚ ਹੋਣਗੇ ਜਿਹੜੇ ਕਿ ਇਸ ਗੱਲ ਤੇ ਪੂਰੇ ਉਤਰਦੇ ਹੋਣਗੇ। ਸਾਹਿਬ ਜੀ ਨੇ ਇੱਥੇ ਪੰਚ ਦਾ ਅਰਥ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਸ਼ਾਮਲ ਹੋਇਆ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕੋਲੋਂ ਦੀਖਿਆ ਲਈ ਹੈ। ਪੰਚ ਗੁਰਮੁਖ, ਜਿਹੜਾ ਗੁਰਮੁਖ ਪੰਥ ਵਿੱਚ ਸ਼ਾਮਲ ਹੋਇਆ ਹੈ। ਗੁਰਮੁਖ ਪੰਥ ਵਿੱਚ ਸ਼ਾਮਲ ਹੋਣਾ ਹੋਰ ਗੱਲ ਏ ਤੇ ਗੁਰਮੁਖ ਬਣ ਜਾਣਾ ਹੋਰ ਗੱਲ ਏ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲੈਣਾ, ਕੋਈ ਆਖੇ ਕਿ ਅੰਮ੍ਰਿਤ ਛੱਕ ਕੇ ਮੈਂ ਪ੍ਰਵਾਨ ਚੜ ਗਿਆ ਵਾਂ, ਨਹੀਂ, ਅੰਮ੍ਰਿਤ ਛਕਣ ਤੋਂ ਬਾਅਦ ਉਹਨੇ ਇਸ ਰਸਤੇ ਨੂੰ ਫੜਿਆ ਹੈ, ਲੇਕਿਨ ਇਸ ਰਸਤੇ ਦੇ ਉੱਤੇ ਤੁਰਨਾ ਹੈ ਤੇ ਤੁਰਨ ਲੱਗਿਆਂ ਇੰਨੀ ਸਾਵਧਾਨੀ ਨਾਲ ਤੁਰਨਾ, ਇਹ ਗੱਲ ਯਾਦ ਰੱਖਿਓ ਜੇ। ਗੁਰਮੁਖ ਪਿਆਰੇ ਵਿਦਵਾਨ ਕਹਿੰਦੇ ਕਿ ਇੱਕ ਪਾਸੇ ਕੱਚੀ ਦਲਦਲ ਏ, ਇੱਕ ਪਾਸੇ ਉੱਤੇ ਕੱਚੀ ਪਹਾੜੀ ਏ, ਜੇ ਜਰਾ ਵੀ ਪੈਰ ਫਿਸਲ ਗਿਆ ਤੇ ਸੱਜਣਾ ਫਿਰ ਤੂੰ ਪ੍ਰਵਾਨ ਨਹੀਂ ਚੜੇਗਾ। ਗੁਰਮੁਖ ਜਨ ਪ੍ਰਵਾਨ ਏ। ਹਾਂ, ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਦੇ ਪੰਥ ਦਾ, ਇਸ ਪੰਥ ਨੂੰ ਨਿਰਮਲ ਪੰਥ ਵੀ ਆਖਿਆ ਗਿਆ, ਇਹਨੂੰ ਗੁਰਮੁਖ ਪੰਥ ਵੀ ਆਖਿਆ ਗਿਆ, ਇਹਨੂੰ ਸਿੱਖ ਪੰਥ ਵੀ ਆਖਿਆ ਗਿਆ ਤੇ ਇਸੇ ਨੂੰ ਹੀ ਖਾਲਸਾ ਪੰਥ ਆਖਿਆ। ਨਿਰਮਲ ਪੰਥ ਭਾਈ ਗੁਰਦਾਸ ਜੀ ਦੀਆਂ ਵਿਚਾਰਾਂ ਵਿੱਚ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਪੰਥ ਨਹੀਂ ਚਲਾਇਆ ਸੀ। ਇਸਲਾਮ ਦੇ 125,000 ਪੈਗੰਬਰ ਮੰਨੇ ਜਾਂਦੇ ਆ, ਪਰ ਕਿਸੇ ਪੈਗੰਬਰ ਨੇ ਵੀ ਪੰਥ ਨਹੀਂ ਚਲਾਇਆ। ਅੱਜ ਵੀ ਤੁਸੀਂ ਇਸਲਾਮ ਵਾਲਿਆਂ ਨੂੰ ਪੁੱਛੋਗੇ ਤੇ ਉਹ ਕਹਿਣਗੇ ਨਹੀਂ, ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜੇ ਮੁਰੀਦ ਨੇ ਉਹ ਹੋਰ ਨੇ, ਹਜ਼ਰਤ ਇਬਰਾਹਿਮ ਦੇ ਹੋਰ ਨੇ, ਪੰਥ ਨਹੀਂ ਚਲਾਇਆ ਸੀ। ਇਹ ਪਹਿਲੀ ਵਾਰੀ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਪੰਥ ਚਲਾਇਆ ਸੀ, ਕਿਉਂਕਿ ਗੁਰੂ ਜੋਤ ਸੀ, ਉਹ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਚ ਏ ਤੇ ਸਾਨੂੰ ਆਖਿਆ ਸੀ ਤੁਹਾਨੂੰ ਇਹਦੇ ਲੜਦਾ ਚੱਲਿਆ। ਜਿਸ ਦਿਨ ਤੂੰ ਇਸ ਪੰਥ ਵਿੱਚ ਸ਼ਾਮਲ ਹੁੰਦਾ ਹੈ ਉਸ ਦਿਨ ਹੀ ਕਿਰਪਾ ਹੋ ਜਾਂਦੀ ਏ ਕਿ ਤੇਰਾ ਰਸਤਾ ਬਦਲ ਜਾਂਦਾ। ਇਲਾਹੀ ਬਾਣੀ ਨੇ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਜਦੋਂ ਇਹਦੇ ਵਿੱਚ ਭੌਰ ਨੇ ਉਡਾਰੀ ਮਾਰਨਾ, ਤਿੰਨ ਰਸਤੇ ਬਿਆਨ ਕੀਤੇ। ਲੇਕਿਨ ਜਿਸ ਦਿਨ ਤੂੰ ਗੁਰੂ ਨਾਨਕ ਦੇ ਇਸ ਗੁਰਮੁਖ ਪੰਥ ਨੂੰ ਪਕੜਦਾ ਹੈ ਤੇ ਭਾਈ ਗੁਰਦਾਸ ਜੀ ਦਾ ਕਹਿਣਾ ਹੈ ਗੁਰਮੁਖ ਪੰਥ ਗਹੇ, ਗਹੇ ਦਾ ਅਰਥ ਹੈ ਪਕੜਨਾ, ਕਿ ਤੂੰ ਇਸ ਪੰਥ ਨੂੰ, ਰਸਤੇ ਨੂੰ ਪਕੜਿਆ ਹੈ। ਜਾਮਪੁਰ ਪੰਥ ਮਿਟੇ, ਜਿਸ ਦਿਨ ਤੂੰ ਇਸ ਪੰਥ ਵਿੱਚ ਸ਼ਾਮਲ ਹੋਇਆ, ਭਾਵ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਲਿਆ ਹੈ, ਕਿਉਂਕਿ ਇਸ ਪੰਥ ਵਿੱਚ ਸ਼ਾਮਲ ਹੋਣ ਦਾ ਤਰੀਕਾ ਦਸਵੇਂ ਪਾਤਸ਼ਾਹ ਨੇ ਪੱਕੀ ਮੋਹਰ ਲਾਤੀ ਵੀ ਇਸ ਤੋਂ ਬਾਅਦ ਤਰੀਕਾ ਇਹੀ ਹੋਊਗਾ। ਔਰ ਜਿੱਦਣ ਤੂੰ ਇਸ ਪੰਥ ਨੂੰ ਤੁਰਿਆ ਹੈ, ਇੱਕ ਸਾਡੀਆਂ ਬਾਹਰ ਦੀਆਂ ਨਿਸ਼ਾਨੀਆਂ ਨੇ ਪੰਜ ਕਕਾਰ, ਇੱਕ ਅੰਦਰ ਦੀਆਂ ਵੀ ਨਿਸ਼ਾਨੀਆਂ ਨੇ ਸਾਡੀਆਂ ਪੰਜ, ਕਹਿੰਦੇ ਉਹ ਅੰਦਰ ਦੀਆਂ ਨਿਸ਼ਾਨੀਆਂ ਪਰਖਣੀਆਂ ਹੋਣ ਨਾ, ਤੇ ਸਿੱਖ ਦੇ ਕੋਲ ਬੈਠਿਆਂ

0: ਨੂੰ ਪੰਜ ਵਿਕਾਰ ਪਾਉਣੇ ਨਹੀਂ ਚਾਹੀਦੇ। ਫਿਰ ਉਹ ਗੁਰਮੁਖੇ, ਫਿਰ ਉਹ ਪ੍ਰਵਾਨ ਚੜ ਗਿਆ ਹੈ। ਗੁਰਮੁਖ ਪੰਥ ਗਹੇ ਜਮਪੁਰ ਪੰਥ ਮਿਟੇ, ਗੁਰਸਿੱਖ ਸੰਘ ਪੰਚ ਦੂਤ ਸੰਘ ਤਿਆਗੇ। ਜਦੋਂ ਤੈਨੂੰ ਉਹ ਗੁਰੂ ਕੇ ਸਿੱਖ ਦੀ ਸੰਗਤ ਹੋਈ ਜਿਨੇ ਇਹਨਾਂ ਪੰਜਾਂ ਕਕਾਰਾਂ ਦੀ ਵਿਚਾਰ ਨੂੰ ਆਪਣੇ ਅੰਦਰ ਧਾਰਨ ਕੀਤਾ ਹੋਇਆ, ਉਹਦੇ ਕੋਲ ਬੈਠਿਆਂ ਤੈਨੂੰ ਵਿਕਾਰ ਨਹੀਂ ਹੋਣਗੇ। ਜੇ ਉਹਦੇ ਕੋਲ ਬੈਠਿਆਂ ਵੀ ਵਿਕਾਰ ਹੋਣ ਤਾਂ ਇਹਦਾ ਫੁੱਲ ਨਕਲੀ ਹੈ। ਉਸ ਰੱਬ ਦੇ ਪਿਆਰੇ ਕੋਲੇ ਪੰਚ ਦੇ ਕੋਲ ਬੈਠਿਆਂ ਤੈਨੂੰ ਪੰਜ ਵਿਕਾਰ ਨਹੀਂ ਹੋਣਗੇ। ਚਰਨ ਸਰਨ ਗੁਰ, ਜਦੋਂ ਤੂੰ ਗੁਰੂ ਕੀ ਚਰਨ ਸਰਨ ਵਿੱਚ ਆ ਗਿਆ, ਤੂੰ ਇਸ ਰਸਤੇ ਨੂੰ ਅਪਣਾਇਆ, ਇਸ ਰਸਤੇ ਤੇ ਪੁੱਜ ਗਿਆ, ਤੇ ਫਿਰ ਤੈਨੂੰ ਉਸ ਅਕਾਲ ਪੁਰਖ ਦੇ ਦੀਦਾਰ ਹੋਣਗੇ। ਚਰਨ ਸਰਨ ਗੁਰ ਦਰਸ ਅਕਾਲ, ਕਾਲ ਕੰਟਕ ਭੈ ਭਾਗੇ। ਹੁਣ ਪੰਜਾਂ ਵਿਕਾਰਾਂ ਦੀ ਗੱਲ ਛੱਡ, ਤੈਨੂੰ ਜਮਦੂਤ ਵੀ ਨੇੜੇ ਨਹੀਂ ਆ ਸਕਦਾ। ਤੇਰਾ ਜੂਨੀਆਂ ਦਾ ਲੇਖਾ ਖਤਮ, ਜਿਸ ਦਿਨ ਤੂੰ ਗੁਰਮੁਖ ਹੋ ਗਿਆ ਉਸ ਦਿਨ ਤੂੰ ਪ੍ਰਵਾਨ ਚੜ ਗਿਆ। ਗੁਰ ਉਪਦੇਸ਼ ਵੇਸ, ਉਸ ਦਿਨ ਤੇਰੇ ਕੋਲ ਉਪਦੇਸ਼ ਗੁਰੂ ਦਾ ਹੋਏਗਾ, ਤੇ ਤੂੰ ਗੱਲ ਕਿਹਦੀ ਕਰੇਗਾ? ਗੁਰੂ ਉਪਦੇਸ਼ ਦੀ ਆਪਣੀ ਗੱਲ ਨਹੀਂ ਕਰੇਗਾ, ਤੇਰੇ ਕੋਲ ਵੇਸ ਵੀ ਜਿਹੜਾ ਹੈ ਉਹ ਗੁਰੂ ਦਾ ਹੋਵੇਗਾ। ਤੂੰ ਉਸ ਦਿਨ ਗੁਰੂ ਦੀ ਗੱਲ ਕਰੇਗਾ, ਜੀਵਨ ਮੁਕਤ ਗੁਰ ਗਿਆਨ ਲਿਵ ਲਾਗੇ ਹੈ, ਮਰਨ ਮੁਕਤ ਨਹੀਂ ਹੈਗੀ ਸਾਡੇ ਧਰਮ ਦੇ ਵਿੱਚ। ਆਮ ਤੌਰ ਤੇ ਇਹ ਕਹਿੰਦੇ ਸੀ ਕਿ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਭਗਤ ਸਦਨਾ ਜੀ ਨੇ ਅਲਾਹੀ ਬਾਣੀ ਵਿੱਚ ਫੁਰਮਾਨ ਹੈ, ਤਾਵ ਗੁਣ ਕਹਾ ਜਗਤ ਗਰਾ ਗੁਰਾ ਜੋ ਕਰਮ ਨਾ ਨਾਸੇ। ਹੇ ਜਗਤ ਦੇ ਗੁਰੂ, ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ, ਮੈਂ ਤੇਰਾ ਗੁਣ ਕਹਿਣਾ ਚਾਹੁੰਦਾ ਕਿ ਜਿਹਦੇ ਕੋਲ ਵੀ ਜਾਂਦੇ ਸੀ ਉਹ ਕਹਿੰਦੇ ਸੀ ਕਰਮ ਰੋਗ ਹੈ, ਇਹ ਨਹੀਂ ਜਾ ਸਕਦਾ। ਲੇਕਿਨ ਮੈਂ ਤੇਰੇ ਗੁਣ ਕਹਿ ਰਿਹਾ ਕਿ ਤੇਰੇ ਕੋਲ ਆਇਆ ਕਰਮ ਰੋਗ ਵੀ ਕੱਟੇ ਜਾਂਦੇ ਆ, ਤੂੰ ਕਰਮ ਰੋਗ ਵੀ ਕੱਟ ਦੇਣਾ। ਇਸ ਵਾਸਤੇ ਮੈਂ ਉਹਨਾਂ ਦੀ ਸ਼ਰਨ ਵਿੱਚ ਨਹੀਂ ਜਾਂਦਾ ਜਿਹੜੇ ਕਹਿੰਦੇ ਸੀ ਕਰਮ ਰੋਗ ਨਹੀਂ ਕੱਟੇ ਜਾਂਦੇ, ਪਰ ਮੈਂ ਆਇਆ ਤੇਰੇ ਕੋਲ ਬੜੀ ਨਿਮਰਤਾ ਦਾ, ਮੈਂ ਨਾ ਹੀ ਕਿਸ ਹੋ ਨਾ ਹੀ ਕਿਸ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਗੁਰਮੁਖ ਜਨ ਪ੍ਰਵਾਨ ਉਹਦੀ ਦਰਗਾਹ ਦੇ ਵਿੱਚ, ਗੁਰਮੁਖ ਜਨ ਪ੍ਰਧਾਨ ਉਹਦੀ ਦਰਗਾਹ ਦੇ ਵਿੱਚ, ਪੰਚੇ ਗੁਰਮੁਖ ਜਨ ਭਾਵ ਹੈ ਦਰਗ ਹੈ ਮਾਣ, ਉਹਦੀ ਕਚਹਿਰੀ ਦੇ ਵਿੱਚ ਉਹ ਮਾਣ ਪਾਉਂਦੇ ਨੇ। ਉਹਦੀ ਕਚਹਿਰੀ ਵਿੱਚ ਸੋਭਦੇ ਕੌਣ ਨੇ? ਸਾਹਿਬ ਜੀ ਨੇ ਕਿਹਾ ਤਿੱਥੈ ਸੋ ਹੁਣ ਪੰਚ ਪ੍ਰਵਾਨ, ਪੰਚੇ ਸੋਹ ਹੈ ਦਰ ਰਾ ਜਾਣ, ਤੇਰੇ ਦਰ ਦੇ ਉੱਤੇ ਉਹ ਗੁਰਮੁਖ ਸੋਭਾ ਪਾਉਂਦੇ ਨੇ। ਗੁਰਮੁਖਾਂ ਦਾ ਧਿਆਨ ਕਿੱਥੇ ਹੈ? ਕਿਸੇ ਚਿੰਤਾ ਵਿੱਚ ਨਹੀਂ। ਪੰਚਾਂ ਕਾ ਗੁਰ ਏਕ ਧਿਆਨ, ਕਿ ਉਹਨਾਂ ਦਾ ਧਿਆਨ ਜਿਹੜਾ ਹੈ ਗੁਰੂ ਹਮੇਸ਼ਾ ਤੇਰੇ ਵੱਲ ਟਿਕਿਆ ਹੋਇਆ ਹੈ। ਜੇ ਕੋ ਕਹੈ ਕਰੈ ਵਿਚਾਰ, ਕੋਈ ਇਹ ਆਖੇ ਕਿ ਮੈਂ ਉਹਦੀ ਵਿਚਾਰ ਕਰਦੇ ਹਾਂ, ਲੇਕਿਨ ਜਦੋਂ ਗੁਰਮੁਖ ਵਿਚਾਰ ਕਰੇਗਾ ਉਹ ਕਦੀ ਨਹੀਂ ਕਹੇਗਾ ਕਿ ਮੈਂ ਇਸ ਵਿਚਾਰ ਨੂੰ ਸੰਪੂਰਨ ਕਰਤਾ ਹੈ, ਬਸ ਇੱਥੇ ਆ। ਉਹ ਕਹੇਗਾ ਕਰਤੇ ਕੈ ਕਰਨਾ ਨਾ ਹੀ ਸਮਾਰ, ਉਹ ਕਰਤੇ ਅਕਾਲ ਪੁਰਖ ਦੇ ਬਖਸ਼ਾਂ ਨੂੰ ਗਿਣਤੀ ਚ ਨਹੀਂ ਲਿੰਦਾ ਜਾ ਸਕਦਾ। ਔਰ ਮੇਰੀ ਪ੍ਰੀਤ ਦੇ ਮਾਲਕ ਨੇ ਇਤਿਹਾਸ ਵਿੱਚ ਇੱਥੇ ਜਪਜੀ ਸਾਹਿਬ ਦੀ ਵਿਚਾਰ ਗੁਰੂ ਕੀਆਂ ਸੰਗਤਾਂ ਨੂੰ ਸੁਣਾਈ ਸੀ, ਤੇ ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਇੰਨੀ ਵਿਚਾਰ ਜਪਜੀ ਸਾਹਿਬ ਦੀ, ਤੇ ਮੀਰੀ ਪੀਰੀ ਦੇ ਮਾਲਕ ਨੇ ਕਹਿ ਦਿੱਤਾ ਸੀ नहीं यह जिसका जप जी साहब है ना यदी विचारता वह जानता है। मैं जो थोड़े न कुछ विचार सांझी कीती है। तौल धर्म दया का पूत जोगी मत हिंदू मत यह मनते कि धरती एक बल्द ने चक्या होया उदे सिर ते खड़ोती हुई है। अनजाण दुनिया से कहती सी हां लेकिन धन गुरु नानक साहब महाराज साहब ने उन्होंने अगे सवाल खड़ा कर दिता भी भाई जे तुसी ए कहिंदे जे कि बल्द ने धरती चक्की हुई है फिर तुसी मैनू ए दसो कि वह बल्द किदे आसरे खड़ोता होया नहीं सहज कहिंदे धरती उस मालक ने उहदा धर्म है उन्हें टकाई हुई है ये धरती घूमती किधे कमाया घूमती उस वाहिगुरु से सूरज घूमता किधे कमाया घूमता उस वाहिगुरु से सारा ब्रह्मांड किधे आसरे खड़ोता होया उस वाहिगुरु अकाल पुरख दे लेकिन जे तुसी आखो किसे बल्द दे आसरे खड़ोता होया है तो इस मन्या नहीं जा सकता ये तुहाडी सच्चाई नहीं है। धर्म धर्म नूं पुत्र कहा गया है तौल धर्म दया का पूत कि धर्म जिहड़ा वह दया का पुत्र है जिहड़ा बंदा धर्मी होएगा उहदे अंदर दया लाजमी होएगी ये निशानी है धर्मी की जे उहदे कोल दया नहीं हैगी फिर वह धर्मी भी नहीं हैगा। पंडित हरदयाल ने जदों गुरु नानक साहब महाराज साहब जनेऊ पाउण लगा सी तो जदों गुरु नानक साहब महाराज साहब ने फरमाया दया कपहा संतोख सूत जत गंढी सत वट एहो जी जिन्हों जी का है तो पांडे कत उन्हें हरे नहीं है लेकिन है सी ये नहीं कि नहीं है सी ओ जनेऊ जिहड़ा उस दिन आख्या सी उह सानू 1699 की विसाखी ते पवाया गया जो कृपाण है मैं सवेरे फिर जिक्र किया सी आम तौर पर कहने कि कृपाण जिहड़ी दो लफ्ज़ां समेल है पर साडे उस्ताद पंडित मंगल सिंह जी सानू पढ़ाउंदे हुंदे सी कि इह तिन्ना शब्दां समेल है कृपा पाण ते आण पाण कहिंदे हाथ नूं गुरु गोबिंद सिंह महाराज साहब ने दसम दी बाणी च लिखिया है पाण किरपाण अजान पूजा रण रूप महान दिखावेंगे मेरे हाथ विच किरपाण किरपाण दा कि तेरे हथों किरपा वरतदी रहे जिहड़ी साडी गुरु की दे गए इह च किरपाण भेट करन दा इक पक्ष इह वी है कि तेनू इह पता होवे कि मैं कृपाण भेट करने वाला प्रशासक है तेरे अंदर किसी उत्ते दया करनी तेरे अंदर दया करनी तसीर होवे ते जे तू दया कर रहा है फिर तेरे अंदर धर्म हैगा जे धर्म के कपड़े पाए तू दया नहीं कर रहा तो याद रखी फिर तू धर्मी भी नहीं हैगा पखंड है। तौल धर्म दया का पूत धर्म दया का पुत्र है कि उस धर्म ने ही इस धरती चक्या होया है वह धर्म के खड़ोती हुई धर्म का अर्थ है फर्ज कानून तो जिदे को धर्म है वह संतोखी है संतोख थाप रख्या जिन सूत जिस वाहेगुरु जिन का अर्थ परमेश्वर है नन्ने सिहारी लगी हुई है सिहारी लगन करके जिन एक वचन हो गया है भी वह वाहेगुरु अकाल पुरख सूत का अर्थ मर्यादा हो गया है कि उस वाहेगुरु ने धर्म के अनुसार इनू टकाया होया है तो वह पंच परवान है जिदे अंदर दया आ गई है वो दे अंदर धर्म पैदा हो गया है तो धर्मी की निशानी की है संतोख हुण दया कपा संतोख सूत ते संतोख जड़ा सीगा जिनेऊ दे विच होना चाहिदा सी उह सानू कड़ा पवाता सी ते कड़े दा अर्थ जड़ा है बाकी किन्ने ही करे आम तौर ते कई सज्जन यह कहिंदे आ वी कड़ा लोहे दा पाया च आयरन मिलदा है प्रोफेसर पूर्ण सिंह कहिंदा ना कवो ਵੀ ਇਹਦੇ ਵਿੱਚ ਐਰਨ ਮਿਲਦਾ। ਉਹ ਕਹਿੰਦਾ ਇਹ ਆਖੋ ਕਿ ਇਹ ਕੜਾ ਨਹੀਂ ਹੈ ਹੱਥ ਕੜੀ, ਇਹ ਹੱਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੋ ਗਿਆ। ਯਾਦ ਰੱਖਿਓ ਜੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੱਥ ਜਿਹੜਾ ਹੈ ਉਹ ਮੰਗਦਾ ਨਹੀਂ ਹੈਗਾ। ਇਸੇ ਕਰਕੇ ਹੀ ਸਿੱਖ ਧਰਮ ਦੇ ਵਿੱਚ ਨੂੰ ਮਾਫ਼ ਕਰਿਓ ਸੱਚਾਈ ਇਹ ਹੈ, ਸ਼ਾਇਦ ਕਈਆਂ ਨੂੰ ਨਾਰਾਜ਼ ਆਵੇ ਕਿ ਸਿੱਖ ਜਿਹੜਾ ਹੈ ਉਹ ਕਿਤੇ ਸੌਦਾ ਨਹੀਂ ਕਰਦਾ, ਸਿੱਖ ਕੀਰਤਨੀਆਂ ਹੋਵੇ, ਸਿੱਖ ਪ੍ਰਚਾਰਕ ਹੋਵੇ, ਉਹ ਭੇਟਾ ਨਿਯਤ ਨਹੀਂ ਕਰਦਾ। ਕਿਉਂਕਿ ਗੁਰੂ ਭੇਟਾ ਕੀਤੀ ਮੰਗ ਲਈ ਤੇ ਫਿਰ ਤਾਂ ਕੜੇ ਨੂੰ ਭੇਖ ਬਣ ਗਿਆ ਵੇ। ਇਹ ਕਹਿੰਦਾ ਜਿੰਨੀ ਬਖਸ਼ਿਸ਼ ਮਿਲ ਗਈ ਉਹ ਬਖਸ਼ਿਸ਼ ਹੈ, ਸਿੱਖ ਇੰਨਾ ਸੰਤੋਖੀ ਹੈ ਤੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸੰਤੋਖ ਰੱਖ ਕੇ ਦੁਨੀਆਂ ਤੇ ਦਇਆ ਰੱਖ ਕੇ ਧਰਮ ਹੀ ਜੀਆਂ ਦੇ ਆਸਰੇ ਇਸ ਧਰਤੀ ਨੂੰ ਟਿਕਾਇਆ ਹੋਇਆ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝੈ, ਜਿਹੜਾ ਇਸ ਗੱਲ ਨੂੰ ਜਾਣ ਲਵੇ, ਹੋਵੇ ਸਚਿਆਰ, ਜਿਨੇ ਇਸ ਗੱਲ ਨੂੰ ਜਾਣ ਲਿਆ ਹੈ ਉਹਦੇ ਅੰਦਰ ਸੱਚ ਵਰਤ ਗਿਆ, ਉਹਦਾ ਅੱਜ ਵੀ ਸੱਤ ਯੁੱਗ ਹੈ। ਸਾਹਿਬ ਜੀ ਨੇ ਫਰਮਾਇਆ ਹੈ ਸਤ ਯੁਗ ਸਭ ਸੰਤੋਖ ਸਰੀਰਾ, ਪਗਚਾਰੇ ਧਰਮ ਧਿਆਨ ਜੀਓ, ਮਨ ਧਨ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਓ। ਜਿਹਦੇ ਅੰਦਰ ਸੰਤੋਖ ਹੈ, ਜਿਹਦਾ ਮਨ ਤੇ ਧਨ ਗਾ ਰਿਹਾ ਹੈ, ਉਹਦੇ ਸਰੀਰ ਦੇ ਅੰਦਰ ਸੰਤੋਖ ਵਰਤ ਰਿਹਾ ਤੇ ਉਹ ਅੱਜ ਵੀ ਸਤ ਯੁਗ ਚ ਉਹ ਸਚਿਆਰ ਹੈ। ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰ ਹੋਰ ਹੋਰ ਤਿਸਤੇ ਪਰ ਭਾਰ ਤਲਾ ਹੈ ਕਵਣ ਜੋਰ। ਵੀ ਜਿਹੜੇ ਤੁਸੀਂ ਇਹ ਕਹਿੰਦੇ ਕਿ ਧੌਲੇ ਬਲਦ ਨੇ ਧਰਤੀ ਚੱਕੀ ਹੋਈ ਹੈ, ਉਹ ਬਲਦ ਕਿਹਦੇ ਆਸਰੇ ਖੜੋਤਾ ਹੈ? ਉਹ ਹੋਰ ਧਰਤੀ ਆਸਰੇ ਖੜੋਤਾ ਹੈ, ਉਹ ਥੱਲੇ ਭਰਪੂਰ ਬਲਦ ਹੋਏਗਾ। ਫਿਰ ਤੁਸੀਂ ਆਖਰ ਤੇ ਕਿਹਨੂੰ ਕਹਿੰਦੇ? ਜੇ ਨਹੀਂ ਤੁਹਾਡੀ ਗੱਲ ਇਹ ਰਿਜੈਕਟ ਹੈ, ਉਹ ਵਾਹਿਗੁਰੂ ਅਕਾਲ ਪੁਰਖ ਨੇ ਆਪਣੀ ਤਾਕਤ ਦੇ ਨਾਲ ਵਿਣਥੰਮਾ ਗਗਨ ਰਹਾਇਆ, ਉਸਨੇ ਰੱਖਿਆ ਹੋਇਆ ਇਸ ਧਰਤੀ ਦੇ ਉੱਤੇ। ਉਹਨੇ ਜੀ ਜਾਤ ਰੰਗਾਂ ਕੇ ਨਾਪ, ਉਹਨੇ ਅਨੇਕਾਂ ਤਰ੍ਹਾਂ ਦੇ ਜੀਵ ਜਿਨ੍ਹਾਂ ਦੇ ਨਾਂ ਅਨੇਕਾਂ ਰੱਖੇ ਗਏ ਆ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਆ। ਤੇ ਇਸ ਧਰਤੀ ਨੂੰ ਜਿਸ ਨੇ ਧਰਮਸਾਲ ਸਮਝ ਲਿਆ, ਇੱਕ ਦਿਨ ਅੱਗੇ ਜ਼ਿਕਰ ਕੀਤਾ ਸੀ ਕਿ ਮੰਦਰ ਦੇਵਤੇ ਦਾ ਘਰ ਹੈ, ਮਸਜਿਦ ਰੱਬ ਦਾ ਘਰ ਹੈ, ਖੁਦਾ ਦਾ ਘਰ ਹੈ, ਪਰ ਗੁਰਦੁਆਰਾ ਸਾਹਿਬ ਕੇਵਲ ਖੁਦਾ ਦਾ ਘਰ ਨਹੀਂ ਹੈਗਾ। ਜਦੋਂ ਗੁਰਦੁਆਰ ਗੁਰੂ ਦਰਵਾਜ਼ੇ ਚ ਆਏ ਸਾਨੂੰ ਇੱਥੋਂ ਉਦੋਂ ਹੀ ਉਪਦੇਸ਼ ਮਿਲਦਾ ਹੈ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਸਾਰੀ ਧਰਤੀ ਧਰਮਸਾਲ ਹੈ ਤੇ ਧਰਮ ਦੇ ਆਸਰੇ ਇਹ ਧਰਤੀ ਜਿਹੜੀ ਹੈ ਟਿੱਕੀ ਹੋਈ ਹੈ। ਇਹ ਚ ਅਨੇਕਾਂ ਪ੍ਰਕਾਰ ਦੇ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤੀ ਹੋਏ ਆ। ਪਰ ਇਹ ਗੱਲ ਯਾਦ ਰੱਖੀ, ਸਭਨਾ ਲਿਖਿਆ ਬੁੜੀ ਕਲਾ, ਲਿਖਾ ਸਾਰਿਆਂ ਦੇ ਸਿਰ ਤੇ ਆ, ਲੇਕਿਨ ਜਿਸ ਨੇ ਇਸ ਧਰਤੀ ਤੇ ਆ ਕੇ ਧਰਮ ਕਮਾਇਆ ਹੈ ਉਹਦਾ ਲੇਖਾ ਨਹੀਂ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ, ਉਹਦਾ ਲੇਖਾ ਨਹੀਂ ਹੈਗਾ। ਇਹੋ ਲੇਖਾ ਲਿਖ ਜਾਣਾ ਹੈ ਕੋਈ, ਉਹ ਵਿਰਲੇ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਤਾ ਹੈ, ਵਿਰਲੇ ਨਾਹੀਂ ਘਣੇ ਫੈਲ ਪਕੜ ਸੰਸਾਰ। ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨ ਸੁਹਾਲੇ ਹੋ ਰੂਪ, ਉਹਦਾ ਲੇਖਾ ਕਿੰਨਾ ਕੁ ਹੋਵੇ ਜੀਆਂ ਦਾ? ਉਹਦਾ ਕੋਈ ਆਖੇ ਲੇਖਾ ਨਹੀਂ, ਉਹਦੀ ਤਾਕਤ ਕਿੰਨੀ ਕੀ ਹੈ, ਉਹਦਾ ਰੂਪ ਕਿਹੋ ਜਿਹਾ ਹੈ, ਇੰਨਾ ਸੁੰਦਰ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਕੇਤੀ ਦਾਤ ਜਾਣੇ ਕੌਣ ਕੂਤ, ਇੱਕ ਵਾਰੀ ਇੱਕ ਸੱਜਣ ਸੀ, ਉਹ ਕਹਿੰਦਾ ਜੀ ਕੂਟ ਦਾ ਅਰਥ ਕੁੱਤਾ ਹੈ। ਉਹਨੇ ਭਗਤ ਕਬੀਰ ਦੀ ਬਾਣੀ, ਜੋ ਗੁਰੂ ਕੀ ਬਾਣੀ ਤੋਂ ਬਾਹਰ ਹੈ, ਕਹੇ ਕਬੀਰ ਸੋਈ ਨਰ ਕੂਤਾ, ਨਾਮ ਨਾ ਜਪੇ, ਨਾਮ ਜਪੇ ਸਹੀ ਨਰ ਕੂਤਾ। ਮੈਨੂੰ ਕਹਿੰਦਾ ਜੀ ਦੇਖੋ ਕੀ ਲਿਖਿਆ ਪਿਆ, ਮੈਂ ਭਾਈ ਨੰਦ ਲਾਲ ਜੀ ਨੂੰ ਪੜਿਓ ਜੀ ਨੀ, ਕਿਉਂ ਮੈਂ ਉਹਨਾਂ ਨੇ ਇਹ ਅਲਫਾਜ਼ ਵਰਤਿਆ ਹੈ ਤੇ ਉਹਨਾਂ ਨੇ ਕੂਤ ਦਾ ਅਰਥ ਪਵਿੱਤਰ ਕੀਤਾ ਹੈ ਕਿ ਜਿਹੜੀ ਪਵਿੱਤਰ ਆਤਮਾ ਹੈ ਉਹ ਕੀ ਕਹਿੰਦੀ ਏ, ਕਹਿੰਦੀ ਉਹਦੀਆਂ ਦਾਤਾਂ ਦਾ ਅੰਤ ਨਹੀਂ, ਉਹਦਾ ਅੰਤ ਨਹੀਂ, ਉਹਦੀ ਤਾਕਤ ਦਾ ਅੰਤ ਨਹੀਂ, ਉਹਦੇ ਰੂਪ ਦਾ ਅੰਤ ਨਹੀਂ। ਉਹ ਵਾਹਿਗੁਰੂ ਨੇ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰੀਆ। ਆਪਣੇ ਇੱਕ ਅਲਫਾਜ਼ ਦੇ ਨਾਲ ਇਹ ਸਾਰਾ ਰਚਨਾ ਉਸਨੇ ਰਚ ਦਿੱਤੀ। ਅੰਬੇਸ਼ਕ ਡਾਰਵਨ ਸਾਹਿਬ ਨੇ, ਕੋਰਲ ਮਾਰਕਰ ਸਾਹਿਬ ਨੇ ਦੁਨੀਆਂ ਦੇ ਵਿਚਾਰ ਦਿੱਤੇ ਆ, ਪੜ੍ਹਾਈ ਇਹ ਪੜ੍ਹਾਈ ਜਾਂਦੀ ਏ, ਪਰ ਸੱਚਾਈ ਜਿਹੜੀ ਹੈ ਅਕੀਦਾ ਸਾਡਾ ਉਹ ਸਤਿਗੁਰ ਸਾਹਿਬ ਜੀ ਨੇ ਫਰਮਾਇਆ ਕਿ ਉਹਨੇ ਆਪਣੇ ਇੱਕ ਪਾਵਨ ਅਲਫਾਜ਼ ਤੋਂ ਇਹ ਸਾਰਾ ਪਸਾਰਾ ਜਿਹੜਾ ਨਾ ਪਸਾਰਤਾ। ਤਿਸਤੇ ਹੋਏ ਲੱਖ ਦਰਿਆਓ, ਉਹ ਤੋਂ ਲੱਖ ਤੋਂ ਭਾਵ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਪਤਾ ਨੀ ਕਿੰਨੇ ਉਹਨਾਂ ਦਰਿਆ ਕਿਹੋ ਜਿਹੀ ਕੁਦਰਤ ਰਚ ਦਿੱਤੀ ਏ। ਕੁਦਰਤ ਕਵਨ ਕਹਾ ਵਿਚਾਰ, ਉਹਦੀ ਵਿਚਾਰ ਨੂੰ ਕਿਹਾ ਨਹੀਂ ਜਾ ਸਕਦਾ, ਤੁਛ ਬੁੱਧੀ ਨਾਲ ਵਿਚਾਰ ਕੀਤੀ ਜਾ ਸਕਦੀ ਏ। ਜਿਹੜਾ ਏਡੀਆਂ ਬਖਸ਼ਾਂ ਕਰਨ ਵਾਲਾ ਹੈ, ਜਿਹੜਾ ਏਡਾ ਵੱਡਾ ਹੈ, ਉਹਦੇ ਤੂੰ ਵਾਰਿਆ ਨਾ ਜਾਵਾਂ ਇੱਕ ਵਾਰ, ਉਹਦੇ ਤੂੰ ਤਾਂ ਕੁਰਬਾਨ ਨਹੀਂ ਹੋਇਆ ਜਾ ਸਕਦਾ, ਉਹਦੇ ਤਾਂ ਬਸ ਬੇਅੰਤ ਬੇਅੰਤ ਕਿਹਾ ਜਾਂਦਾ। ਇਸੇ ਕਰਕੇ ਹੀ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜੋਗੇ ਨਾ, ਉਹਦੇ ਵਿੱਚ ਇੱਕ ਚੀਜ਼ ਮਿਲੇਗੀ ਬੜੀ ਕਮਾਲ ਦੀ ਕਿ ਜਦੋਂ ਸਿੱਖ ਸ਼ਹੀਦ ਹੁੰਦਾ ਸੀ, ਉਹਦੀ ਵਾਰੀ ਆਉਂਦੀ ਸੀ, ਉਹ ਪਹਿਲਾਂ ਅਰਦਾਸ ਕਰਦਾ ਸੀ। ਕੀ ਅਰਦਾਸ ਕਰਦਾ ਸੀ? ਜਾਨ ਵਾਰ ਰਿਹਾ ਸੀ ਤੇ ਕਹਿੰਦਾ ਜੀ ਸੱਚੇ ਪਾਤਸ਼ਾਹ ਮੇਰੀ ਤੁਛ ਜੀ ਭੇਟਾ ਹੈ, ਜਾਨ ਮੇਰੀ ਇਹਨੂੰ ਪ੍ਰਵਾਨ ਕਰ ਲਈ, ਵਾਹਿਗੁਰੂ ਤੇਰੇ ਤੂੰ ਕੁਰਬਾਨ ਵੀ ਨਹੀਂ ਕਿਹਾ, ਮੈਂ ਤੇ ਤੂੰ ਕੁਰਬਾਨ ਹੋ ਗਿਆ। ਭਾਈ ਨੰਦ ਲਾਲ ਜੀ ਨੇ ਲਿਖਿਆ, ਕਹਿੰਦੇ ਵੇਖੀ ਇਹੋ ਜਿਹੇ ਕਿਤੇ ਦਮ ਕੇ ਜਾਵਾਂ ਛੱਡਦੀ ਕਿ ਮੈਂ ਉਸ ਤੂੰ ਜਾਨ ਵਾਰ ਦਿੱਤੀ ਹੈ। ਸਭ ਕੁਛ ਹੋਣ ਤੋਂ ਬਾਅਦ ਆਖੀ ਜੋ ਤੂੰ ਭਾਵੈ ਸਾਈ ਭਲੀ ਕਰ, ਵਾਹਿਗੁਰੂ ਮੇਰੇ ਮਨ ਦੀ ਕੋਈ ਮਰਜ਼ੀ, ਜੋ ਤੈਨੂੰ ਭਾਵੇ ਮੈਂ ਉਹਨੂੰ ਭਲਾ ਕਹਾਂਗਾ। ਹਾਂ ਮੈਂ ਇੱਕ ਗੱਲ ਆਖਾਂਗਾ, ਤੂੰ ਸਦਾ ਸਲਾਮਤ ਨਿਰੰਕਾਰ, ਹੇ ਵਾਹਿਗੁਰੂ ਤੂੰ ਸਦਾ ਸਲਾਮਤ ਹੈ, ਤੇਰਾ ਕੋਈ ਵਾਧਾ ਘਾਟਾ ਨਹੀਂ, ਤੇਰੇ ਕੋਈ ਦੁਨੀਆਂ ਵਿੱਚ ਨਹੀਂ, ਤੇਰੇ ਚ ਕਾਲ ਦਾ ਅਸਰ ਨਹੀਂ, ਤੂੰ ਸਤ ਸਰੂਪ ਹੈ, ਨਿਰੰਕਾਰ ਅਕਾਰ ਤੂੰ ਰਹਿਤ। ਤੇ ਜਿਸ ਨੇ ਇਹ ਆਖਿਆ ਜੋ ਤੂੰ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਉਸ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਜਾਵੜ ਸਾਹਿਬ ਜੀ ਲੜੀਵਾਰ ਕਥਾ ਸਰਵਣ ਕਰਵਾਇਆ। ਅਤੇ ਆਪਾਂ ਚੇਤੇ ਰੱਖੀਏ, ਹੁਣ ਆਉਂਦੇ ਐਤਵਾਰ ਆਪਾਂ ਨੇ ਸਹਿਜ ਪਾਠ ਦੇ ਭੋਗ ਪੈਣੇ ਨੇ ਇੱਥੇ, ਜੋ ਤਰਨ ਤਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ। 10 ਵਜੇ ਸਵੇਰੇ ਐਤਵਾਰ ਆਉਂਦੇ ਸਹਿਜ ਪਾਠ ਦੇ ਭੋਗ ਮੇਨ ਹਾਲ 'ਚ, ਉਸ ਤੋਂ ਬਾਅਦ ਨਗਰ ਕੀਰਤਨ 1:45। ਸੋ ਹਾਂਜੀ, ਹੁਣ ਮੈਂ ਬੇਨਤੀ ਕਰਾਂ ਸਰਦਾਰ ਹਰਜਿੰਦਰ ਸਿੰਘ ਬਾਜਵਾ ਜੀ ਨੂੰ ਕਿ ਉਹ 1-2 ਮਿੰਟ ਆਪਣੇ ਵਿਚਾਰ ਸਾਂਝੇ ਕਰਨ ਜੀ, ਉਸਦੇ ਨਾਲ ਹੀ ਫਿਰ ਬਾਕੀ ਸਨਮਾਨ ਕੀਤੇ ਜਾਣਗੇ। ਸਰਦਾਰ ਰਜਿੰਦਰ ਸਿੰਘ ਬਾਜਵਾ ਜੀ।
2: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਖ ਮਨਾਇਆ ਹੈ, ਉਸ ਬਾਰੇ ਕੁਛ ਮੈਂ ਲਿਖਿਆ ਹੈ ਅਤੇ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਹੈ। ਸੋ ਇੱਥੇ ਬੱਚੇ ਬੈਠੇ ਨੇ, ਹੋਰ ਨੇ ਜਿਨ੍ਹਾਂ ਨੂੰ ਪੂਰੀ ਅੱਛੇ ਤਰੀਕੇ ਨਾਲ ਪੰਜਾਬੀ ਨਹੀਂ ਆਉਂਦੀ, ਸੋ ਪਹਿਲੇ ਮੈਂ ਇੰਗਲਿਸ਼ ਦੇ ਅੰਦਰ ਬੋਲਾਂਗਾ, ਫਿਰ ਮੈਂ ਸੇਮ ਚੀਜ਼ ਪੰਜਾਬੀ ਦੇ ਅੰਦਰ ਬੋਲੂੰਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇ ਵੀ ਗੈਦਰ ਟੂ ਰਿਮੈਂਬਰ ਅ ਮੂਮੈਂਟ ਦੈਟਸ ਬੋਥ ਡੀਪਲੀ ਪਰਸਨਲ ਐਂਡ ਡੀਪਲੀ ਸਪਿਰਿਚੁਅਲ, ਦ ਵੈਡਿੰਗ ਆਫ ਗੁਰੂ ਨਾਨਕ ਜੀ, ਦ ਫਾਊਂਡਰ ਆਫ ਅਵਰ ਫੇਥ, ਟੂ ਮਾਤਾ ਸੁਲੱਖਣੀ ਜੀ। The year was 1487. Guru Nanak ji was still a young man, not yet the wandering teacher who would one day walk thousands of miles across Asia and Middle East, spreading the message of one God and equality for all. He came to Batala in Punjab to marry Sulakhani ji, daughter of Mool Chand, a respected man of that town. Her father wanted a grand, elaborate ceremony, as was the custom of that time. But Guru Nanak, even then, was unburdened by the ritual and show. He wanted something simple, something true. There is a beautiful story from that day. As the wedding party waited near Moolchand's house, Guru Nanak sat down beside an old, crumbling mud wall. An elderly woman nearby wanted him to move. She feared the wall would collapse on him. Guru Nanak simply smiled and told her not to worry, that the wall, he said, would stand for centuries. And remarkably, it did. That very wall still stands today, preserved inside Gurdwara Kandh Sahib in Batala. Kandh literally means wall. Even in this small moment before his marriage, we see the quiet certainty and faith that would define his entire life. When the ceremony itself took place, Guru Nanak again set his own path rather than following the customary 7 rounds of wedding fire. He and Mata Sulakhni ji just took 4. 6 would later come to understand this as an early seed of what would become the Anant Karaj, the Sikh wedding ceremony built not around ritual for its own sake, but around spiritual union, humanity, humility, and shared purpose between 2 equal souls. The marriage was not a personal milestone. It became a living example. Guru Nanak and Mata Sulakhni ji's home was, by every account, a haven of peace, a place open to saints, seekers, and travelers, built on love, patience, and mutual respect. In an age when women had little voice, Guru Nanak's household stood as a quiet statement that a marriage rooted in equality and understanding could flourish. Even today in Batala, this day is remembered every year as Babe Da Viah, the wedding of Guru Nanak. Thousands walk in procession from Sultanpur Lodi to Batala, retracting the journey of that original wedding party, ending at Gurdwara Kandh Sahib besides the same unshaken wall. So, as we mark the occasion, let us take from here more than history. Let us take the lesson that a marriage, a home, a family does not need the grandeur to be sacred. It needs truth, humility, and a wall of faith strong enough to withstand anything. Vaheguru ji ka khalsa, Vaheguru ji ki fateh. Hun main ada hi Punjabi de andar bolunga. So, na boli. Theek hai ji, theek hai. Vaheguru ji ka khalsa, Vaheguru ji ki fateh. Assi ajj itthe ajje Paul ਯਾਦ ਕਰਨ ਲਈ ਇਕੱਠੇ ਹੋਏ ਹਾਂ, ਜੋ ਸਾਡੇ ਲਈ ਨਿੱਜੀ ਅਤੇ ਅਧਿਆਤਮਕ ਦੋਵੋਂ ਪੱਖੋਂ ਬਹੁਤ ਮਹੱਤਵਪੂਰਨ ਹੈ। ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ। ਸੋ ਬਟਾਲੇ ਦੇ ਅੰਦਰ, ਮੈਨੂੰ ਭਾਈ ਸਾਹਿਬ ਕਹਿ ਰਹੇ ਨੇ ਕਿ ਇਹਨੂੰ ਬਰੀਫ ਰੱਖਣਾ। ਸੋ ਬਟਾਲੇ ਦੇ ਅੰਦਰ ਇਸ ਸਾਲ ਆਹ ਦਿਨ 18 ਸਤੰਬਰ ਨੂੰ ਮਨਾਇਆ ਗਿਆ, ਇੱਥੇ ਆਪਾਂ 20 ਸਤੰਬਰ ਨੂੰ ਮਨਾ ਰਹੇ ਹਾਂ। ਸੋ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਦੇ ਅਗਸਤ ਦੇ ਅੰਦਰ ਹੁੰਦਾ ਆਪਣੇ ਨਾਨਕ ਸ਼ਾਹੀ ਕੈਲੰਡਰ ਦੇ ਨਾਲ, ਕਦੇ ਸਤੰਬਰ ਦੇ ਅੰਦਰ ਆ ਜਾਂਦਾ, ਪਰ ਇਸ ਵਾਰੀ ਆਪਣਾ ਬਹੁਤ ਨਾਲ ਨੇ ਦੋਨੋਂ ਫੰਕਸ਼ਨ। ਸੋ ਸਾਰੇ ਖਾਲਸਾ ਪੰਥ ਨੂੰ, ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਦੇ ਵਿਆਹ ਪੁਰਖ ਦੀਆਂ, ਅਤੇ ਖਾਲਸਾ ਪੰਥ ਮੁੜ ਕੇ ਗੁਰੂ ਮਹਾਰਾਜ ਦੇ ਚੱਲਦੇ ਹੋਏ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ। ਸੋ ਆਪਾਂ ਬਹੁਤ ਵਡਭਾਗੇ ਹਾਂ ਕਿ ਆਪਾਂ ਇਸ ਪੰਥ ਦੇ ਨਾਲ ਜੁੜੇ ਹਾਂ, ਇਹਦੇ ਮੈਂਬਰ ਹਾਂ। ਸੋ ਅਗੇਨ ਇਕੁਐਲਿਟੀ ਬਾਬਾ ਜੀ ਨੇ ਕਾਇਮ ਕੀਤੀ ਸੀਗੀ। ਸੋ ਜਿਹੜਾ ਕੁਛ ਸੀਗਾ ਕਿ ਮੇਲ ਫੀਮੇਲ ਦਾ ਡਿਫਰੈਂਸ ਸੀਗਾ, ਉਹ ਖਤਮ ਕਰਤਾ ਸੀਗਾ ਅਤੇ ਸਾਰਿਆਂ ਨੂੰ ਇੱਕ ਬਰਾਬਰ ਕਰਤਾ ਸੀਗਾ। ਸੋ ਅਗੇਨ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ, ਮਨ ਚਿੰਦਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੇ ਉੱਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਬਟਾਲਾ ਇਲਾਕਾ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਹਾਰਦਿਕ ਧੰਨਵਾਦ ਜੀ, ਜਿਨ੍ਹਾਂ ਨੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਦੀ ਸੇਵਾ ਅਤੇ ਲੰਗਰ ਦੀ ਸੇਵਾ ਕੀਤੀ ਹੈਗੀ ਹੈ। ਗੁਰੂ ਕਿਰਪਾ ਕਰੇ, ਸਭਨਾਂ ਦੀ ਸੇਵਾ ਥਾਂ ਪਾਏ, ਸਭ ਨੂੰ ਚੜ੍ਹਦੀਆਂ ਕਲਾਂ ਨਾਮ ਦਾਨ ਗੁਰਮੁਖ ਦਾਨ ਬਖਸ਼ਦਾ, ਸਦਾ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ੇ, ਸਾਡੀ ਸਾਰਿਆਂ ਦੀ ਅਰਦਾਸ ਹੈ। ਹੁਣ ਆਓ ਆਪਾਂ ਹੁਣ ਅਰਦਾਸ ਵਾਲੇ ਪਾਸੇ ਚੱਲੀਏ ਜੀ। ਹਾਂਜੀ, ਸਲੋਕ ਪੜ੍ਹ ਦਿਓ ਜੀ ਫਿਰ ਆ ਜਾਓ।
3: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ।

ਵੇਖ ਚਲਾਈ ਤੇ ਗਵਾਹੀ ਦੇਖ ਕੇ ਅਨ ਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ।

ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਤੇ ਧੰਨ ਧੰਨ ਮਾਤਾ ਸੁਲੱਖਣੀ ਜੀ ਤਿੰਨਾਂ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਸਮੂਹ ਸਿੱਖ ਗੁਰਦੁਆਰਾ ਸੈਨ ਹੋਜੇ ਦੀਆਂ ਸੰਗਤਾਂ, ਪ੍ਰਬੰਧਕ ਕਮੇਟੀ ਅਤੇ ਬਟਾਲਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਜੋ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਦੇ ਜਾਪ ਪ੍ਰਾਰੰਭ ਹੋਏ, ਭੋਗ ਪਏ ਉਪਰੰਤ ਗਰੀਬ ਨਿਵਾਜ, ਅੱਜ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਤਿਗੁਰਾਂ ਦੇ ਵਿਆਹ ਪੁਰਬ ਨੂੰ ਸਮਰਪਿਤ ਕਰਦਿਆਂ ਹੋਇਆਂ ਬੇਅੰਤ ਗੁਰੂ ਘਰ ਦੇ ਕੀਰਤਨੀਆਂ ਨੇ, ਗੁਰਮੁਖ ਜਨਾਂ ਨੇ ਆਪ ਜੀ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਕੀਤਾ, ਗੁਰਮਤ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕੀਤਾ। ਸਤਿਗੁਰੂ ਜੀਓ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ। ਇਹਨਾਂ ਮਹਾਨ ਸਮਾਗਮਾਂ ਵਿੱਚ ਜਿਤਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਤਿੰਨ ਰੋਜ਼ ਸੇਵਾ ਕਮਾਈ, ਸਭਨਾਂ ਦੀਆਂ ਦਾਤਾਂ ਮੁਰਾਦਾਂ ਆਪ ਜੀ ਨੇ ਪੂਰੀਆਂ ਕਰਨੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੇਵਕਾਂ ਦੀਆਂ ਅਰਦਾਸਾਂ ਹਨ। ਭਾਈ ਜੈਦੀਪ ਸਿੰਘ ਨਾਹਲ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ, ਮਨਜਿੰਦਰ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ, ਕੁਲਵਿੰਦਰ ਸਿੰਘ ਅਤੇ ਜਸਵੰਤ ਕੌਰ ਦੀ ਦੇਹ ਅਰੋਗਤਾ ਦੀ ਅਰਦਾਸ, ਅਮਰਪ੍ਰੀਤ ਸਿੰਘ ਦੀ ਪੜ੍ਹਾਈ ਦੇ ਅਤੇ ਚੜ੍ਹਦੀ ਕਲਾ ਦੀ ਅਰਦਾਸ, ਜਸਵੀਰ ਸਿੰਘ ਤੱਖਰ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ, ਦਿਲਪ੍ਰੀਤ ਕੌਰ ਦੇ 21ਵੇਂ ਜਨਮ ਦਿਨ ਦੇ ਸੰਬੰਧ ਅੰਦਰ ਸਤਿਗੁਰੂ ਜੀ ਆਪ ਜੀ ਕੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਭਾਈ ਸੁਭਾਸ ਹੰਦੇਹ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ, ਭਾਈ ਰਿਸ਼ਪਾਲ ਸਿੰਘ ਦੁਸਾਂਝ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ, ਬੱਚੀਆਂ ਸਨਾਕਸੀ ਅਤੇ ਰਾਧਿਕਾ ਦੀ ਚੜ੍ਹਦੀ ਕਲਾ ਦੀ ਅਰਦਾਸ, ਭਾਈ ਰਜਿੰਦਰ ਸਿੰਘ ਸਚਦੇਵਾ ਜੀ ਦੀ ਦੇਹ ਅਰੋਗਤਾ ਦੇ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ। ਭਾਈ ਪ੍ਰਭਜੋਤ ਸਿੰਘ ਸਚਦੇਵਾ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ, ਸੋਖੀ ਵਿਰਦੀ ਸੇਗੂ ਫੈਮਿਲੀ ਚੜ੍ਹਦੀ ਕਲਾ ਦੀ ਅਰਦਾਸ, ਬੀਬੀ ਸੋਨੀਆ ਅਤੇ ਸ਼ਰਮੀਲਾ ਦੇਹ ਅਰੋਗਤਾ ਦੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ, ਵਰਨ ਅਤੇ ਅਲਿਸਕਾ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਚੜ੍ਹਦੀ ਕਲਾ ਦੀ ਅਰਦਾਸ, ਭਾਈ ਬਲਬੀਰ ਸਿੰਘ ਮੁਲਤਾਨੀ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ, ਗਰੀਬ ਨਿਵਾਜ ਕਿਰਪਾ ਕਰਨੀ, ਸਮੂਹ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਦਰ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਜੀ ਬਾਜਵਾ ਤਿੰਨਾਂ ਦੀ ਦੇਹ ਅਰੋਗਤਾ ਦੀ ਅਰਦਾਸ, ਆਪ ਜੀਆਂ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਇਸ ਵਕਤ ਕਿਰਪਾ ਕਰੋ, ਆਪ ਜੀ ਦੀ ਕਿਰਪਾ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੈ ਜੀ, ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕਰੋ, ਉਪਰੰਤ ਦੁਪਹਿਰ ਤੋਂ ਬਾਅਦ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀ ਫਤਿਹ ਜੀ ਸਿੱਖਣਾ ਚਾਹੁੰਦੇ ਹਾਂ, ਅਸੀਂ ਬੁਲਾ ਰਹੇ ਹਾਂ, ਨਹੀਂ ਟਾਈਮ ਦੇ ਸਕੇ, ਖਾਲਸਾ ਸਕੂਲ ਨੂੰ ਦੇਣਾ ਹੁਣੇ ਹੀ। ਹਾਂ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਇ, ਹਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਕਿਰਪਾ ਕੀਤੀ, ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਆਪ ਜੀ ਦੇ ਪਾਵਨ ਸਰੂਪ ਦੀ ਸੇਵਾ ਹੋਈ, ਚੌਪਈ ਸਾਹਿਬ ਬਾਣੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਇਸ ਵਕਤ ਕਿਰਪਾ ਕਰੋ, ਆਪ ਜੀ ਆਗਿਆ ਬਖਸ਼ਿਸ਼ ਕਰੋ, ਪਾਵਨ ਤਖਤਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਅਗਲੇ ਦੀਵਾਨ ਸੱਚੇ ਪਾਤਸ਼ਾਹ ਜੀ ਹਾਲ ਅਮਰਿਕ ਵਿੱਚ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ, ਮੈਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਕੇ ਸੈਂਟ ਅਕਲਾ ਗੁਰੂ ਘਰ ਵਾਲੇ ਆ ਕੇ ਟੇਬਲ ਲਾਇਆ ਉਹਨਾਂ ਨੇ ਬਾਅਦ ਉਹ ਉਹਨਾਂ ਨੂੰ ਬਿਲਡਿੰਗ ਨਵੀਂ ਜੋ ਬਣਾ ਰਿਹਾ ਉਸਦੇ ਵਾਸਤੇ ਸਹਾਇਤਾ ਦੀ ਲੋੜ ਹੈਗੀ ਹੈ। ਸਭ ਸੰਗਤਾਂ ਨੂੰ ਬੇਨਤੀ ਆ ਜਿੰਨਾ ਵੀ ਜਥਾ ਯੋਗ ਸੇਵਾ ਪਾ ਸਕਦੇ ਬਾਹਰ ਟੇਬਲ ਲਾਇਆ ਉਹਨਾਂ ਨੇ ਅਤੇ ਰਸੀਦਾਂ ਵੀ ਦਿੰਦੇ ਨੇ, ਸੋ ਕਿਰਪਾ ਕਰਕੇ ਵੱਧ ਤੋਂ ਵੱਧ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਓ ਉਸਦੇ ਵਿੱਚ। ਆਪਸੀ ਸੰਗਤਾਂ ਦਾ ਹਾਰਦਿਕ ਧੰਨਵਾਦ। ਅਤੇ ਹੁਣ ਖਾਲਸਾ ਸਕੂਲ ਲੱਗਣਾ ਇੱਥੇ ਜੀ, ਸੰਗਤਾਂ ਨੂੰ ਬੇਨਤੀ ਹੈ ਮੱਥਾ ਟੇਕਣ ਵਾਲੇ ਗੈਲਰੀ ਇੱਕ 'ਚ ਚੱਲ ਜਾਓ, ਉੱਥੇ ਦੀਵਾਨ ਵੀ ਸਜ ਰਿਹਾ ਤਾਂ ਕਿ ਆਪਾਂ ਉਹਨੂੰ ਵਿਹਲਾ ਕਰ ਦਈਏ, ਆਪਾਂ ਇੱਥੇ ਨਹੀਂ ਤਾਂ ਫਿਰ ਡਿਸਟਰਬੈਂਸ ਹੁੰਦੀ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਪਰ ਜਾਓ ਜੀ ਸਾਰੇ ਉੱਪਰ, ਪਲੀਜ਼ ਆਪਾਂ ਨਾ ਡਿਸਟਰਬ ਕਰੀਏ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਜਿੰਨਾ ਪ੍ਰਸ਼ਾਦ ਵੰਡੀ ਜਾਣਾ ਉੱਥੇ ਵੀ ਹੈਗਾ ਪ੍ਰਸ਼ਾਦ। ਗੈਲਰੀ ਇੱਕ 'ਚ ਜੇ ਨਹੀਂ ਮਿਲਣਾ ਤੁਹਾਡੀ ਮਰਜ਼ੀ, ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਹੱਥ ਜੋੜ ਕੇ। ਆ ਦੇਖੋ ਹੱਥ ਜੋੜ ਕੇ ਚਰਨਾਂ 'ਚ ਬੇਨਤੀ, ਜਾਣ ਗੋਇੰਗ ਟੂ ਯੂਅਰ ਫੀਟ ਇਨ ਇੰਗਲਿਸ਼ ਟੂ ਗੋ ਟੂ ਦ ਗੈਲਰੀ ਨੰਬਰ 1 ਪਲੀਜ਼।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਖਾਲਸਾ ਸਕੂਲ ਦਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਅਸੈਂਬਲੀ ਸੇਵਾਦਾਰ ਬੈਠ ਰਹੇ ਨੇ ਸਟੇਜ 'ਤੇ, ਅਤੇ ਜਿਹੜੀ ਸੰਗਤ ਆ ਰਹੀ ਹੈ ਦੀਵਾਨ ਹਾਲ ਵਿੱਚ, ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਹੁਣ ਦੀਵਾਨ ਉੱਤੇ ਸਜੇ ਹੋਏ ਨੇ ਗੁਰੂ ਮਹਾਰਾਜ ਦੇ, ਤੁਸੀਂ ਉੱਤੇ ਜਾ ਕੇ ਗੈਲਰੀ ਨੰਬਰ 1 'ਤੇ ਕੀਰਤਨ ਦਾ ਆਨੰਦ ਮਾਣੋ। ਉੱਥੇ ਦੇਗ ਵੀ ਵਰਤਾਈ ਜਾ ਰਹੀ ਹੈ। ਹੁਣ ਇੱਥੇ ਖਾਲਸਾ ਸਕੂਲ ਦਾ ਇਸ ਹਾਲ ਵਿੱਚ ਪ੍ਰੋਗਰਾਮ ਸ਼ੁਰੂ ਹੋਣਾ ਹੈ।

ਰੋਕਣਾ ਪਿਆ। ਐਕਚੁਅਲੀ ਕੀ ਹੋ ਰਿਹਾ ਕਿ ਤੁਕ ਸਾਹਮਣੇ ਤੁਹਾਡੇ ਲਿਖੀ ਹੈ? ਨਹੀਂ, ਅੱਜ ਨਹੀਂ ਲਿਖਿਆ ਹੋਇਆ। ਸੋ ਦੇਹ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਅਸੀਂ ਹੁਣੇ ਪੜ੍ਹੀ ਸੀ ਨਾ, ਟੈਂਕਾ ਠੱਠਾ ਡੱਡਾ ਟੱਡਾ ਨਾਣਾ, ਉਹ ਟੈਂਕੀ ਦੀ ਆਵਾਜ਼ ਹੈਗੀ ਹੈ, ਉਹ ਡਾ ਨਹੀਂ ਹੈ। ਅਗਲੀ ਤੁਕ ਵਿੱਚ ਅੰਦਰ ਨਾ ਡਰੋ। ਸੋ ਕਈ ਵਾਰ ਸੁਣਨੀ ਚਾਹੁੰਦਾ ਕਿ ਬੱਚੇ ਪਹਿਲਾਂ ਵੀ ਨਾ ਡਰੋ ਬੋਲਦੇ ਨੇ, ਬਾਅਦ ਵਿੱਚ ਵੀ ਨਾ ਡਰੋ ਬੋਲਦੇ ਹੈ। ਸੋ ਪਹਿਲੀ ਤੁਕ ਦੇ ਅਖੀਰ ਵਿੱਚ ਨਾ ਟਰੋ ਹੈ, ਠੀਕ ਹੈ ਜੀ, ਟੈਂਕੇ ਦੇ ਨਾਲ। ਸੋ ਦੁਬਾਰਾ ਸ਼ੁਰੂ ਕਰਦੇ ਹਾਂ। ਮੈਨੂੰ ਇੰਸਟਰਕਸ਼ਨ ਮਿਲੀ ਸੀ, ਸੋ ਕਈ ਵਾਰ ਪਹਿਲਾਂ ਵੀ ਕਈ ਗੱਲਾਂ ਦੱਸੀਆਂ ਸੰਗਤਾਂ ਨੂੰ। ਸੋ ਸਾਨੂੰ ਸਾਰੇ ਬੱਚਿਆਂ ਨੂੰ ਘਰ ਜਦੋਂ ਸੁਣਦੇ ਹੋ ਨਾ ਤੁਸੀਂ, ਆਈ ਥਿੰਕ ਵੀ ਤੁਸੀਂ ਘਰਾਂ 'ਚ ਅਸੈਂਬਲੀ ਬੱਚਿਆਂ ਤੋਂ ਸੁਣਦੇ ਹੋ। ਯੂਟਿਊਬ 'ਤੇ ਅਸੈਂਬਲੀਆਂ ਪਈਆਂ ਨੇ, ਕਿਸੇ ਵੀ ਅਸੈਂਬਲੀ ਦੇ ਨਾਲ ਬੱਚਿਆਂ ਨੂੰ ਕਦੇ ਕਦੇ ਪ੍ਰੈਕਟਿਸ ਕਰਾਇਆ ਕਰੋ, ਤਾਂ ਕਿ ਬਾਣੀ ਉਹਨਾਂ ਦੀ ਨਾਲ ਪਾਠ ਸ਼ੁੱਧ ਹੋ ਜਾਏ ਅਤੇ ਨਾਲ ਉਹਨਾਂ ਨੂੰ ਯਾਦ ਰਹੇ। ਕਈ ਵਾਰ ਹਫ਼ਤਾ ਛੁੱਟੀ ਆ ਜਾਏ, 15 ਦਿਨ ਬੱਚੇ ਅਸੈਂਬਲੀ ਨਹੀਂ ਕਰਦੇ। ਸੋ ਨਾਮ ਵੀ ਜਪਦੇ ਨੇ, ਬਾਣੀ ਵੀ ਪੜ੍ਹਦੇ ਨੇ। ਰੱਬ ਨੇ ਸਭ ਨੇ ਪੜ੍ਹਨਾ ਜੀ ਦੁਬਾਰਾ। ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਟੈਂਕੇ ਦੇ ਨਾਲ। ਠੀਕ ਬੱਚੇ, ਵੱਡਿਆਂ ਦਾ ਕੰਮ ਹੈ, ਹੁਣ ਵੱਡਿਆਂ ਦੀ ਡਿਊਟੀ ਹੈ ਕਿ ਬੱਚਿਆਂ ਨੂੰ ਠੀਕ ਕਰਾਉਣਾ ਹੈ। ਸਭ ਨੇ ਬੋਲਣਾ ਜੀ ਉੱਚੀ, ਅੱਜ ਬੜੀ ਅੱਛੀ ਆਵਾਜ਼ ਆ ਰਹੀ ਹੈ, ਮੈਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਕਿ ਸਾਰੇ ਬੋਲੋ ਅਤੇ ਉੱਚੀ ਬੋਲੋ। ਬਹੁਤ ਅੱਛਾ ਬੋਲ ਰਹੇ ਹੋ।

0: ਸ਼ਾਬਾਸ਼ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬੁੱਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਥੋੜਾ ਜਿਹਾ ਅੱਜ ਲੇਟ ਚੱਲ ਰਹੇ ਹਾਂ ਸੋ ਜਸਟ ਵਨ ਕੁਇਕ ਅਨਾਊਂਸਮੈਂਟ ਜਿਹੜੇ ਬੱਚੇ ਜਾਂ ਪੇਰੈਂਟਸ ਚਾਹੁੰਦੇ ਨੇ ਉਹਨਾਂ ਦੇ ਬੱਚੇ ਅਸੈਂਬਲੀ ਵਿੱਚ ਬੈਠਣ ਇੱਥੇ ਪਿੱਛੇ ਵੋਕਲ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬੜੇ ਸਾਰੇ ਛੋਟੇ ਬੱਚੇ ਭਾਈ ਸਾਹਿਬ ਦੇ ਪਿੱਛੇ ਬੈਠੇ ਹੋਏ ਨੇ ਸੋ ਵੀ ਨੀਡ ਦੈਮ ਟ੍ਰੇਨਡ ਔਨ ਦੀ ਅਸੈਂਬਲੀ ਸੋ ਦੈਟ ਦੇ ਕੈਨ ਸਿੰਗ ਐਕੂਰੇਟਲੀ ਸੋ ਅਸੀਂ ਟੀਚਰਸ ਨੂੰ ਰਿਕੁਐਸਟ ਕਰਨੇ ਆ ਕਿ ਤੁਸੀਂ ਕਲਾਸਾਂ ਵਿੱਚ ਨਾ ਲੈ ਲਓ ਕਿ ਜਿਹੜੇ ਬੱਚੇ ਇੰਟਰਸਟਿਡ ਨੇ ਜਾਂ ਜਿਹਨਾਂ ਅਸੈਂਬਲੀ ਆਉਂਦੀ ਹੈ ਜਾਂ ਨਹੀਂ ਵੀ ਆਉਂਦੀ ਸਿੱਖਣ ਵਿੱਚ ਇੰਟਰਸਟਿਡ ਨੇ ਅਸੀਂ ਮੈਂ ਤੇ ਸਤਿੰਦਰ ਭੈਣ ਜੀ ਤੇ ਸੁਖਵਿੰਦਰ ਭੈਣ ਜੀ ਅਸੀਂ ਟੀਚਰਸ ਕੋਲੋਂ ਨਾਂ ਕਲੈਕਟ ਕਰ ਲਾਂਗੇ ਉਹ ਬੱਚਿਆਂ ਦੇ ਫਿਰ ਉਹਨਾਂ ਦੀ ਅਸੈਸਮੈਂਟ ਕਰਾਂਗੇ ਅਗਲੇ ਹਫ਼ਤੇ ਆਨਵਰਡਸ ਫਿਰ ਉਸ ਤੋਂ ਬਾਅਦ ਗਰੁੱਪ ਵਾਈਜ਼ ਅਸੈਂਬਲੀ ਵਿੱਚ ਬਿਠਾਵਾਂਗੇ ਸਿਰਫ ਇਹ ਬੇਨਤੀ ਹੈਗੀ ਹੈ ਟੀਚਰਸ ਨੂੰ ਕਿ ਤੁਸੀਂ ਬੱਚਿਆਂ ਦੇ ਆਪਣੇ ਸਟੂਡੈਂਟਸ ਦੇ ਨਾਂ ਕਲੈਕਟ ਕਰ ਲਓ ਜਿਹੜਾ ਨੂੰ ਅਸੈਂਬਲੀ ਵਿੱਚ ਜੇ ਬੈਠਣਾ ਚਾਹੁੰਦੇ ਨੇ ਜੇ ਨਹੀਂ ਵੀ ਆਉਂਦੀ ਅਸੈਂਬਲੀ ਤਾਂ ਵੀ ਜੇ ਇੰਟਰਸਟਿਡ ਨੇ ਹੁਣ ਤੁਸੀਂ ਐਵਰੀਬਡੀ ਕੈਨ ਗੋ ਟੂ ਦੇਅਰ ਕਲਾਸਿਸ ਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਸੀ ਪੀ ਐਸ ਕਰੀ ਅੱਛਾ ਕਿਤੇ ਦੱਸਣਾ ਉਹਦਾ ਵੀ ਇੱਕ ਦੋ ਸਲਾਈਡ ਚਲਾ ਉਹ ਕੋਲ